0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM
3: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
4: ਕੀ ਹੋਇਆ
3: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
4: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587

0: 7872-1208 या रमन वड़ैच 7807530001 सोनिक इंश्योरेंस
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757
1: मर्सिडीज बेंस कंट्री हिल्स
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
5: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
5: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ

0: ਟੂ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
0: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
0: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
0: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: Well, yeah, welcome back to Coffee Jalal on Radio So Sangam 94.7 FM. Before I play the number 5th song, aaj meri list mein hai. August ke 7th ko, you know, I'll be doing another live show. Hamare do singers ke saath, ek hai Zaheer Jalal aur ek hai Sakshi Sharma. We'll be celebrating death, jo hai, apna life of one and only Rafi, jo hai Rafi sahab, Mohammad Rafi sahab. Aur Mohammad Rafi ke, aur Mohammad Rafi ke sabse bade jo fan the, wo the Sonu Nigam sahab. To hum unka janmdin manayenge. To ek ki jo hai death anniversary hai aur ek ka janmdin hai. To hum dono ek saath karenge, dono legends ka. On August the 7th, jo ki apna Friday night hoga at a Batkadai Banquet Hall. Aur jo hai tickets are only $30 and $50 including dinner. تو آپ نے ٹک لینی ہو تو یو کین ٹیکسٹ می 587-899-4786 587-899-4786 ٹکٹس آر $30 فار دا جنرل اینڈ جو ہے $50 فار دا وی آئی پی تو ہوپ فلی یو ول کم اینڈ انجوائے دا لائیو ایونٹ وتھ می اینڈ ادر کمیونٹی ممبرس آج کی جو لسٹ میں جو نمبر ففتھ گانا ہے ون آف مائی فیوریٹ فرام اگین میں آپ کو تھوڑا اپنا تھوڑا پیچھے لے جاؤں گا لیٹس انجوائے From the movie Tezab, Anil Kapoor and Madhuri Dixit. Ji haan, aur ye jo music diya hai Lakshmikant Pyarelal sahab ne, Javed Akhtar ne isko likha hai. Amazing, amazing, beautiful track. Let's enjoy. Okay.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ।

0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 24 ਜੂਨ ਹੈ, ਦਿਨ ਬੁੱਧਵਾਰ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ 10 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਹਰ ਰੋਜ਼ ਦੀ ਤਰ੍ਹਾਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ। ਉਹਨਾਂ ਕੋਲੋਂ ਜਾਣਾਂਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਕੀ ਕੁਛ ਚੱਲ ਰਿਹਾ ਹੈ, ਭਾਰਤ ਦੀ ਰਾਜਨੀਤੀ ਕਿੱਥੇ ਕੁ ਖੜੀ ਹੈ, ਕੁਛ ਵੱਡੀਆਂ ਖਬਰਾਂ ਤੇ ਉਹ ਵਿਸਥਾਰ ਜਿਹੜਾ ਸਾਡੇ ਨਾਲ ਸਾਂਝਾ ਕਰਨਗੇ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਨੂੰ ਤੁਸੀਂ ਕਾਲ ਕਰ ਸਕਦੇ ਹੋ 5878321208 ਤੇ। YYC ਹੋਮ ਕੇਅਰ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ। ਜਵੀਰਪਾਲ ਕੌਰ ਟੱਟ ਹੋਰਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਆਪਣੀਆਂ ਸਰਵਿਸਿਜ਼ ਦਿੰਦੇ ਨੇ, ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ। ਸਾਡੇ ਬਜ਼ੁਰਗਾਂ ਨੂੰ ਜਿਹੜੀ ਬੋਲੀ ਸਮਝ ਆਉਂਦੀ ਹੈ ਉਹੀ ਬੋਲੀ ਇਹਨਾਂ ਦਾ ਸਟਾਫ ਬੋਲਦਾ। ਇਹਨਾਂ ਨੂੰ ਕਾਲ ਤੁਸੀਂ ਕਰ ਲਓ ਜੇ ਸਰਵਿਸਿਜ਼ ਤੁਸੀਂ ਲੈਣਾ ਚਾਹੁੰਦੇ ਹੋ 8527600983 ਤੇ। ਓਇਸਿਸ ਸਮਾਈਲ ਮੈਡੀਕਲ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ। ਸਨਰਿਜ ਮਾਲ ਦੇ ਬਿਲਕੁਲ ਕੋਲ ਨੇ, ਨਵੇਂ ਪੇਸ਼ੈਂਟਸ ਲੈ ਰਹੇ ਨੇ, ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ। ਇੱਥੇ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤੇ ਅਪਾਇੰਟਮੈਂਟ ਲੈਣ ਦੀ ਜ਼ਰੂਰਤ ਨਹੀਂ ਹੈ। ਇਹਨਾਂ ਨੂੰ ਕਾਲ ਕਰਨ ਲਈ ਇਹਨਾਂ ਦਾ ਫੋਨ ਨੰਬਰ ਹੈ ਜੀ 5876174696, ਓਇਸਿਸ ਸਮਾਲ ਮੈਡੀਕਲ। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਸ਼ੁਕਰੀਆ ਸੋਲੀਨ, ਸਤਿ ਸ੍ਰੀ ਅਕਾਲ ਜੀ।
0: ਪੰਨੂ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਹਜ਼ੂਰ ਸਾਹਿਬ ਐਕਟ ਤੋਂ। ਇਹਦੇ ਵਿੱਚ ਪ੍ਰਬੰਧਨ

0: ਦੇ ਵਿੱਚ ਅਦਲਾ ਬਦਲੀਆਂ ਕੀਤੀਆਂ ਗਈਆਂ ਤੇ ਸਿੱਖ ਸੰਸਥਾਵਾਂ ਨਾਰਾਜ਼ ਨਜ਼ਰ ਆ ਰਹੀਆਂ ਨੇ ਇਹ ਅਦਲਾ ਬਦਲੀਆਂ ਕੀ ਕੀਤੀਆਂ ਗਈਆਂ ਨੇ ਤੇ ਕਿਉਂ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ ਜੀ
1: ਇਸ ਸੋਡੀਅੰਸ ਤੁਹਾਡੇ ਉੱਤੇ ਵੀ ਹਿੰਦੀ ਦਾ ਅਸਰ ਬਹੁਤ ਹੋ ਰਿਹਾ ਪ੍ਰਬੰਧਨ ਇਹ ਵੀ ਹਿੰਦੀ ਚੋਂ ਆਇਆ ਲਫ਼ਜ਼ ਆ ਸਿੱਧੇ ਤੌਰ ਤੇ ਕਹਿ ਦਿਓ ਪ੍ਰਬੰਧ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਪ੍ਰਬੰਧ ਦੇ ਬਜਾਏ ਵੀ ਹੁਣ ਆਪਾਂ ਪ੍ਰਬੰਧਨ ਬਣਾਈ ਜਾਂਦੇ ਕਿ ਸਾਡੇ ਸਿਰ ਤੇ ਜਿਹੜੇ ਹੈਗੇ ਨੇ ਹਿੰਦੀ ਵਾਲੇ ਬਹੁਤ ਕੁਛ ਇਹੋ ਜਿਹਾ ਪਾਈ ਜਾਂਦੇ ਹਨ ਜਿਸ ਤੋਂ ਖੇੜਾ ਛਡਾਉਣਾ ਬੜਾ ਔਖਾ ਅਸੀਂ ਕਹਿੰਦੇ ਹੁੰਦੇ ਸੀ ਪਿੰਡ ਚ ਖੇਡ ਮੇਲਾ ਕਰਾਇਆ ਹੁਣ ਕਹਿੰਦੇ ਖੇਡ ਮੇਲੇ ਦਾ ਆਯੋਜਨ ਕੀਤਾ ਮੈਂ ਸੋਚਣਾ ਵੀ ਇਹ ਕੀ ਆ ਉਦੋਂ ਕਹਿੰਦੇ ਹੁੰਦੇ ਸੀ ਸਾਡੀ ਮਾਂ ਨੇ ਰਸੋਈ ਚ ਵੰਨ ਸੋਨੇ ਖਾਣੇ ਪਕਾਏ ਹੁਣ ਕਹਿੰਦੇ ਸਾਡੀ ਮਾਂ ਨੇ ਰਸੋਈ ਦੇ ਵਿੱਚ ਵੰਨ ਸੋਨੇ ਵਿਅੰਜਨ ਪਕਾਏ ਉਹ ਵਿਅੰਜਨ ਜਿਹੜੇ ਏਡੇ ਔਖੇ ਬੋਲਣ ਤੇ ਖਾਣ ਲੱਗਿਆ ਮਜ਼ਾ ਕਿੰਨਾ ਜ਼ੋਰ ਲੱਗੂਗਾ ਚਲੋ ਆਪਾਂ ਛੱਡੀਏ ਪ੍ਰਬੰਧ ਵਿੱਚ ਤਬਦੀਲੀਆਂ ਕਰਨ ਲੱਗੀ ਆ ਬੀਜੇਪੀ ਦੀ ਸਰਕਾਰ ਉਹ ਇੱਥੇ ਪੰਜਾਬ ਦੇ ਵਿੱਚ ਤਾਂ ਕਹਿੰਦੇ ਆ ਕਿ ਸਿੱਖਾਂ ਦੇ ਗੁਰਦੁਆਰਾ ਪ੍ਰਬੰਧ ਵਿੱਚ ਸਰਕਾਰ ਦਖਲ ਕਿਉਂ ਦੇਵੇ ਇੱਥੇ ਤਖ਼ਤ ਸਾਹਿਬ ਦਾ ਸਨਮਾਨ ਕਰਨਾ ਚਾਹੀਦਾ ਤੇ ਉੱਥੇ ਤਖ਼ਤ ਹਜ਼ੂਰ ਸਾਹਿਬ ਨੰਦੇੜ ਸਿੱਖਾਂ ਦਾ ਚੌਥਾ ਤਖ਼ਤ ਹੈ ਪੰਜਵਾਂ ਤਖ਼ਤ ਉਸ ਤੋਂ ਬਾਅਦ ਤਲਵੰਡੀ ਸਾਹਿਬ ਉਹ ਦਮਦਮਾ ਸਾਹਿਬ ਬਣਿਆ ਬਠਿੰਡੇ ਜ਼ਿਲ੍ਹੇ ਚ ਉਹ ਜਿਹੜਾ ਮਹੱਤਵਪੂਰਨ ਤਖ਼ਤ ਹੈ ਜਿਹਨੂੰ ਅਸੀਂ ਸੱਚਖੰਡ ਕਹਿੰਦੇ ਹਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉਹਦੇ ਮੈਨੇਜਮੈਂਟ ਬਾਰੇ 1955 ਚ ਇੱਕ ਬਿੱਲ ਪਾਸ ਹੋਇਆ ਸੀ ਉਹ ਐਕਟ ਚੱਲਦਾ ਆ ਰਿਹਾ ਸੀ ਉਹਦੇ ਚ ਕੁਛ ਮੈਂਬਰ ਸ਼ਾਇਦ ਚਾਰ ਮੈਂਬਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਉਹਨਾਂ ਚੌਹਾਂ ਦੇ ਵਿੱਚੋਂ ਇੱਕ ਮੈਂਬਰ ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਦੇ ਸਿੱਖਾਂ ਚ ਦਿੰਦੀ ਸੀ ਦੋ ਜਾਂ ਤਿੰਨ ਮੈਂਬਰ ਜਿਹੜੇ ਚੀਫ ਖਾਲਸਾ ਦੀਵਾਨ ਦੇ ਸੀ ਉੱਥੋਂ ਦਾ ਜਿਹੜਾ ਖਾਲਸਾ ਹਜ਼ੂਰੀ ਦੀਵਾਨ ਹੈ ਸੱਚਖੰਡ ਹਜ਼ੂਰ ਸਾਹਿਬ ਦਾ ਉਹਨਾਂ ਦੇ ਵੀ ਦੋ ਮੈਂਬਰ ਲੈ ਜਾਂਦੇ ਸੀ ਕੁਝ ਮੈਂਬਰ ਜਿਹੜੇ ਆ ਉਹ ਲੈ ਜਾਂਦੇ ਸੀ ਪਾਰਲੀਮੈਂਟ ਦੇ ਵਿੱਚ ਜਿੰਨੇ ਸਿੱਖ ਆ ਉਹਨਾਂ ਦੀਆਂ ਵੋਟਾਂ ਨਾਲ ਉਹਨਾਂ ਦੇ ਵਿੱਚੋਂ ਤੇ ਕੁਝ ਮੈਂਬਰ ਹੁੰਦੇ ਸੀ ਮਹਾਰਾਸ਼ਟਰ ਦੇ ਸਿੱਖਾਂ ਦੀਆਂ ਵੋਟਾਂ ਨਾਲ ਸਰਕਾਰ ਨੇ ਭਾਜਪਾ ਦੀ ਸਰਕਾਰ ਸੀ 2015 ਚ ਇਹਨਾਂ ਨੇ ਤਬਦੀਲੀ ਕਰਕੇ ਪਹਿਲਾਂ ਤੇ ਸ਼੍ਰੋਮਣੀ ਕਮੇਟੀ ਵਾਲਿਆਂ ਚੋਂ ਦੋ ਘਟਾ ਤੇ ਜਿਹੜੀਆਂ ਲੋਕਲ ਗੁਰਦੁਆਰਾ ਕਮੇਟੀਆਂ ਦੇ ਦੂਸਰੇ ਤੀਸਰੇ ਚ ਉਹਨਾਂ ਚ ਪੱਟ ਲਾਉਣੇ ਸ਼ੁਰੂ ਕਰਤੇ ਜਿੰਨੇ ਇਹਨਾਂ ਦੇ ਘਟਾਏ ਉਹ ਇਹ ਨੀ ਕਿ ਦੂਜੇ ਪਾਸੇ ਵੋਟਾਂ ਰਾਹੀਂ ਚੁਣੇ ਜਾਣ ਵਾਲੇ ਵਧਾਏ ਹੋਣ ਜਿੰਨੇ ਘਟਾਏ ਉਹਨਾਂ ਬਾਰੇ ਫੈਸਲਾ ਕਰਤਾ ਕਿ ਮਹਾਰਾਸ਼ਟਰ ਦੀ ਸਰਕਾਰ ਨਾਮੀਨੇਟ ਕਰਿਆ ਕਰੇਗੀ ਉਹਨਾਂ ਦੀ ਥਾਂ ਤੇ ਮੁੜ ਕੇ 2018 ਚ ਇਹ ਕਰਤਾ ਕਿ ਉੱਥੇ ਪ੍ਰਧਾਨ ਦੀ ਵੀ ਚੋਣ ਦੀ ਲੋੜ ਨੀ ਉਹ ਸਰਕਾਰ ਨਾਮੀਨੇਟ ਕਰਿਆ ਕਰੇਗੀ ਉਦੋਂ ਫਿਰ ਭਾਜਪਾ ਦੀ ਸਰਕਾਰ ਉਹ ਅੱਜ ਕੱਲ੍ਹ ਫਿਰ ਭਾਜਪਾ ਦੀ ਸਰਕਾਰ ਹੈ ਹੁਣ ਜਿਹੜਾ ਨਵਾਂ ਪ੍ਰਬੰਧ ਆ ਰਿਹਾ ਇਹਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਲੈਣਾ ਸਾਰਾ ਮਹਾਰਾਸ਼ਟਰ ਦੀ ਸਰਕਾਰ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਚਲਾਵੇਗੀ ਇਸ ਸਵਾਲ ਦੇ ਉੱਤੇ ਉੱਥੋਂ ਦੇ ਸਿੱਖਾਂ ਵਿੱਚ ਵੀ ਰੋਸ ਹੈ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਪ੍ਰਬੰਧਕ ਕਮੇਟੀ ਨੇ ਵੀ ਰੋਸ ਕੀਤਾ ਉੱਥੋਂ ਦੇ ਪੰਜ ਪਿਆਰੇ ਸਾਹਿਬਾਨ ਨੇ ਵੀ ਆਪਣੀ ਮੀਟਿੰਗ ਚ ਰੋਸ ਕੀਤਾ ਤੇ ਉੱਥੋਂ ਦੇ ਤਖ਼ਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਕੁਲਵੰਤ ਸਿੰਘ ਹੋਰੀ ਉਹਨਾਂ ਨੇ ਵੀ ਇਸ ਗੱਲ ਤੇ ਕਾਫੀ ਪ੍ਰੋਟੈਸਟ ਕੀਤਾ ਕਿ ਤੁਸੀਂ ਸਾਡੇ ਪ੍ਰਬੰਧ ਚ ਦਖ਼ਲ ਦੇ ਰਹੇ ਹੋ ਪਰ ਇਹ ਬਹੁਤ ਦੇਰ ਹੋ ਗਈ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਬਾਦਲ ਅਕਾਲੀ ਦਲ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਚਲਾਉਂਦਾ ਬੈਠ ਕੇ ਇਹ ਵੀ ਕਹਿੰਦੇ ਜੀ ਸਾਡੇ ਕੰਮਾਂ ਚ ਦਖ਼ਲ ਦਿੱਤਾ ਜਾ ਰਿਹਾ ਸਰਕਾਰ ਇੱਦਾਂ ਨਾ ਕਰੇ ਪਰ ਜਦੋਂ 2015 ਤੇ 2018 ਚ ਕੀਤਾ ਸੀ ਉਦੋਂ ਇਹ ਬੋਲੇ ਹੀ ਇਹਨਾਂ ਨੂੰ ਉਦੋਂ ਬੋਲਣਾ ਚਾਹੀਦਾ ਸੀ ਉਦੋਂ ਕਿਉਂਕਿ ਕੇਂਦਰ ਦੀ ਸਰਕਾਰ ਚ ਸ਼ਾਮਿਲ ਸੀ 2015 ਚ ਇਹਨਾਂ ਦੀ ਪੰਜਾਬ ਚ ਸਰਕਾਰ ਸੀ ਭਾਜਪਾ ਸ਼ਾਮਿਲ ਸੀ ਤੇ ਜ਼ੋਰ ਪਾ ਸਕਦੇ ਸੀ ਇਹਨਾਂ ਪਾਇਆ ਹੀ ਨੀ ਇਹ ਚੁੱਪ ਕੀਤੇ ਰਹੇ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਜਦੋਂ 2018 ਆ ਗਿਆ ਉਦੋਂ ਪੰਜਾਬ ਵਿੱਚ ਤੇ ਕਾਂਗਰਸੀ ਸਰਕਾਰ ਸੀ ਪਰ ਇਹ ਕੇਂਦਰ ਵਿੱਚ ਸੁਖਬੀਰ ਸਿੰਘ ਬਾਦਲ ਤੇ ਉਹਦੀ ਪਤਨੀ ਦੋਵੇਂ ਜਣੇ ਪਾਰਲੀਮੈਂਟ ਮੈਂਬਰ ਸੀ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਸੀ ਉਸ ਵਕਤ ਇਹਨਾਂ ਚੋਂ ਕਿਸੇ ਨੇ ਪ੍ਰੋਟੈਸਟ ਨਹੀਂ ਕੀਤਾ ਤੇ ਨਤੀਜਾ ਉਹਦਾ ਇਹ ਨਿਕਲਿਆ ਕਿ ਉਹ ਆਪਣੀ ਮਰਜ਼ੀ ਕਰਦੇ ਰਹੇ ਤੇ ਹੁਣ ਇੰਨੇ ਕੁ ਤਾਕਤਵਰ ਹੋ ਚੁੱਕੇ ਕਿ ਜੇ ਇਹ ਰੋਕਣਾ ਵੀ ਚਾਹੁਣ ਤੇ ਸਭ ਨੇ ਰੋਕ ਨਹੀਂ ਸਕਦੇ ਉਹਨਾਂ ਨੇ ਜੋ ਕਰਨਾ ਕਰ ਹੀ ਦੇਣਾ

0: ਨਹੀਂ ਚੱਲਦੀ ਹੈ ਤੇ ਉੱਥੇ ਉਹ ਪ੍ਰਬੰਧ ਵਿੱਚ ਸਿੱਧਾ ਦਖਲ ਦੇ ਰਿਹਾ, ਕਾਨੂੰਨ ਵੀ ਬਦਲ ਰਿਹਾ। ਪੁਰਾਣਾ ਜਿਹੜਾ ਡੈਮੋਕ੍ਰੈਟਿਕ ਤਰੀਕੇ ਨਾਲ ਪ੍ਰਬੰਧਕਾਂ ਦੀ ਮੈਂਬਰਾਂ ਦੀ ਚੋਣ ਦਾ ਤਰੀਕਾ ਸੀ, ਉਹ ਸਾਰਾ ਖਤਮ ਕਰਕੇ ਇੱਥੋਂ ਤੱਕ ਵੀ ਲੈਣ ਦਾ ਕਿ ਪ੍ਰਧਾਨ ਵੀ ਮਰਜ਼ੀ ਦਾ ਸਰਕਾਰ ਲਾ ਸਕਦੀ। ਉਹ ਜੋ ਕੁਛ ਕਰਦੇ ਪਿਆ ਇੱਥੇ ਉਹਦਾ ਵਿਰੋਧ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਕਰੀ ਜਾਂਦੀ ਹੈ, ਅਕਾਲੀ ਦਲ ਵੀ ਕਰੀ ਜਾਂਦਾ, ਕਾਂਗਰਸ ਵੀ ਕਰੀ ਜਾਂਦੇ ਆ। ਜਿਹਨਾਂ ਦੀ ਆਪੋ ਚ ਇੱਥੇ ਨੀ ਬਣਦੀ ਉੱਥੋਂ ਵਾਸਤੇ ਇਕੱਠੇ ਆ, ਤੇ ਜਿਹਦੇ ਖਿਲਾਫ ਉੱਥੇ ਬੋਲਦੇ ਭਾਜਪਾ ਦੇ। ਪੰਜਾਬ ਵਿੱਚ ਉਹ ਭਾਜਪਾ ਤੇ ਅਕਾਲੀ ਤੇ ਕਾਂਗਰਸ ਇੱਕੋ ਵਾਸਤੇ ਇਕੱਠੇ, ਤੇ ਰਾਜਨੀਤੀ ਬੜੀ ਭੜੀ ਚੀਜ਼ ਆ, ਇਹਦਾ ਪਤਾ ਹੀ ਨੀ ਲੱਗਦਾ ਕਿ ਇਹਦਾ ਘੋੜਾ ਕਿਹੜੇ ਪਾਸੇ ਨੂੰ ਛੜੱਪਾ ਮਾਰ ਜਾਵੇ। ਸਾਰੇ ਆਪੋ ਆਪਣੀ ਰਾਜਨੀਤੀ ਕਰਦੇ ਪਏ
1: ਜੀ। ਅਪਨ ਸੋ ਪੰਜਾਬ ਦੇ ਵਿੱਚ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਦੇ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਹੈ, ਉਹ ਮਸਲਾ ਰੁਕਣ ਦੀ ਬਜਾਏ ਉਹ ਵੱਧਦਾ ਹੀ ਜਾ ਰਿਹਾ। ਔਰ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਕਦੀ ਆਪੋ 'ਚ ਉਹਦੀ ਸੁਰ ਨਹੀਂ ਰਲੇ ਸੀ, ਉਹ ਵੀ ਇਸ ਮਾਮਲੇ ਦੇ ਵਿੱਚ ਇੱਕੋ ਹੀ ਸੇਧ 'ਚ ਬੈਠੇ ਹੋਏ ਨਜ਼ਰ ਆਏ। ਅਸੀਂ ਤਸਵੀਰਾਂ ਵੀ ਦੇਖੀਆਂ ਨੇ। ਇਸ ਮਾਮਲੇ ਦੀ ਲੇਟੈਸਟ ਸਿਚੁਏਸ਼ਨ ਕੀ ਹੈ ਜੀ?
0: ਇੱਥੇ ਕੋਈ ਇਮਾਨਦਾਰੀ ਵਾਲੀ ਗੱਲ ਹੋਵੇ ਤੇ ਤਾਂ ਕੱਲ ਕਾਂਗਰਸੀ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ। ਜਿਹੜੇ ਲੀਡਰ ਆਪੋ ਚ ਇੱਕ ਦੂਸਰੇ ਨਾਲ ਹੱਥ ਮਿਲਾਉਣ ਨੂੰ ਤਿਆਰ ਨਹੀਂ, ਅੱਖ ਮਿਲਾਉਣ ਨੂੰ ਤਿਆਰ ਨਹੀਂ, ਉਹ ਸਾਰੇ ਇੱਕੋ ਫਰੇਮ ਚ ਬੈਠੇ ਕਿ ਕਿਹੋ ਜਿਹਾ ਲੀਡਰ ਉਹਨਾਂ ਚ ਬੈਠਾ ਜਿਹੜਾ ਭਾਜਪਾ ਵੱਲੋਂ ਪਹਿਲਾਂ ਬੜਾ ਕੱਟੜਪੰਥੀ MLA ਵੀ ਸੀ ਤੇ ਮੰਤਰੀ ਵੀ ਸੀ, ਮੁੜ ਕੇ ਉਹਨਾਂ ਨੂੰ ਛੱਡ ਕੇ ਅਕਾਲੀਆਂ ਵੱਲ ਚਲਾ ਗਿਆ, ਅੱਜ ਕੱਲ ਅਕਾਲੀਆਂ ਨੂੰ ਛੱਡ ਕੇ ਕਾਂਗਰਸ ਵਿੱਚ ਆ ਗਿਆ। ਉਹ ਜਿਹੜਾ ਪੰਜਾਬੀ ਚ ਮੁਹਾਵਰਾ ਹੁੰਦਾ ਪੇਕੇ ਨਾ ਸਹੁਰੇ ਤੇ ਡੁੱਬ ਮਰੀ ਨਾ ਨਿਉਰੇ, ਪਤਾ ਨੀ ਕਿਹੜੇ ਕਿਹੜੇ ਥਾਂ ਤੇ ਜਾ ਕੇ ਡੁੱਬ ਮਰਦਾ। ਉਹ ਵੀ ਸਾਰੇ ਇਕੱਠੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਤੀ। ਭਾਜਪਾ ਵਾਲੇ ਜਿਹੜੇ ਲਗਾਤਾਰ ਸਿੱਖ ਮਾਮਲਿਆਂ ਉੱਤੇ ਹੋਰ ਥਾਂ ਖੜੇ ਹੁੰਦੇ ਸੀ, ਆਪਰੇਸ਼ਨ ਬਲੂ ਸਟਾਰ ਵੇਲੇ ਵੀ ਕਹਿੰਦੇ ਸੀ ਕਿ ਇੰਦਰਾ ਗਾਂਧੀ ਤੇ ਫੌਜ ਭੇਜਦੀ ਨਹੀਂ ਸੀ ਅੰਦਰ, ਅਸੀਂ ਧੱਕੇ ਨਾਲ ਜ਼ੋਰ ਦੇ ਕੇ ਫੌਜ ਭਜਵਾਈ ਆ, ਉਹਨਾਂ ਦੇ ਕਿਤੇ ਕੱਖ ਨੀ ਅਸੀਂ ਕਰਵਾਇਆ ਕਹਿੰਦੇ ਸੀ। ਉਹ ਹੁਣ ਇਸ ਵੇਲੇ ਇਹ ਕਹਿ ਰਿਹਾ ਕਿ ਆਪਰੇਸ਼ਨ ਬਲੂ ਸਟਾਰ ਵਾਸਤੇ ਕਾਂਗਰਸ ਪਾਰਟੀ ਮਾਫੀ ਮੰਗੇ ਤੇ ਦਰਬਾਰ ਸਾਹਿਬ ਦੇ ਮਾਣ ਨੂੰ ਸਰਤਾ ਲਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਵੇ ਤੇ ਮਾਫੀ ਮੰਗੇ। ਉਹ ਬਹੁਤ ਅਜੀਬ ਜਿਹੀਆਂ ਸਥਿਤੀਆਂ ਬਣੀਆਂ ਪਈਆਂ ਨੇ। ਉਧਰੋਂ ਅਕਾਲ ਤਖ਼ਤ ਸਾਹਿਬ ਤੋਂ ਜਿਹੜੇ ਹੁਕਮ ਹੋਏ ਉਹਨਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਪੰਜਾਬ ਦੇ ਵਿੱਚ ਜਿੰਨੇ ਉਹਨਾਂ ਦੇ ਗੁਰਦੁਆਰਾ ਸਾਹਿਬ ਹੈ ਸਾਰਿਆਂ ਚ ਕਹਿ ਸਕਦੇ 8 ਫੁੱਟ ਬਾਏ 10 ਫੁੱਟ ਦੇ ਵੱਡੇ ਫਲੈਕਸ ਬਣਾਓ, ਹਰ ਗੁਰਦੁਆਰੇ ਚ ਲਾ ਦਿਓ ਤੇ ਗੁਰੂ ਦੋਖੀ ਭਗਵੰਤ ਮਾਨ ਗੁਰਦੁਆਰੇ ਚ ਨਹੀਂ ਆ ਸਕਦਾ, ਉਹਦਾ ਬਾਈਕਾਟ ਕਰੋ, ਇੱਦਾਂ ਦੇ ਲਾਈ ਜਾਂਦੇ ਨੇ। ਭਗਵੰਤ ਮਾਨ ਖੁੱਲ ਕੇ ਆਖੀ ਜਾਂਦਾ ਕਿ ਹਰਿਆਣੇ ਦੀ ਲੈਬ ਤੋਂ ਜਿਹੜੀ ਅਸੀਂ ਰਿਪੋਰਟ ਲਈ ਉਹ ਬਿਲਕੁਲ ਸੱਚੀ ਆ, ਉਹਦੇ ਵਿੱਚ ਕੋਈ ਗਲਤੀ ਨਹੀਂ ਹੋਈ। ਇੰਨਾ ਕੁਛ ਹੋਣ ਤੋਂ ਬਾਅਦ ਵੀ ਤੇ ਪੌੜਾ ਅਜੇ ਮੁੱਕਦਾ ਨਹੀਂ। ਦੂਸਰਾ ਪੱਖ ਆ ਕਿ ਭਗਵੰਤ ਮਾਨ ਜਨਤਕ ਰੈਲੀਆਂ ਕਰ ਰਿਹਾ, ਕੋਈ ਤੇ ਸਰਕਾਰੀ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਨੌਕਰੀਆਂ ਦੇ ਜਿਹੜੇ ਸਰਟੀਫਿਕੇਟ ਨੇ ਉਹ ਵੀ ਵੰਡ ਰਿਹਾ। ਕੱਲ ਉਹਨੇ ਜਾ ਕੇ ਪੰਚਾਂ ਸਰਪੰਚਾਂ ਦੀ ਮੀਟਿੰਗ ਕੀਤੀ ਤੇ ਉਹਨੇ ਆਖਿਆ ਸਰਪੰਚਾਂ ਦਾ ਅਸੀਂ 15,000 ਰੁਪਏ ਮਹੀਨੇ ਦਾ ਭੱਤਾ ਬੰਨ ਦੇਣਾ ਤੇ ਅਗਲੇ ਮਹੀਨੇ ਤੋਂ ਮਿਲਣਾ ਸ਼ੁਰੂ ਹੋਊਗਾ। ਇੱਦਾਂ ਦੇ ਜਨਤਕ ਇਕੱਠ ਵੀ ਉਤਰੀ ਜਾ ਰਿਹਾ ਤੇ ਅਜੇ ਤੱਕ ਕੋਈ ਇੱਕ ਵੀ ਥਾਂ ਇਹੋ ਜਿਹੀ ਨਹੀਂ ਜਿੱਥੇ ਉਹਦਾ ਕਿਸੇ ਨੇ ਕੋਈ ਵਿਰੋਧ ਕੀਤਾ ਹੋਵੇ। ਉਹਦੇ ਇਕੱਠਾਂ ਚ ਪਬਲਿਕ ਵੀ ਜਾ ਰਹੀ, ਉਹ ਆਪਣੀ ਥਾਂ ਉਹ ਕਹਿੰਦਾ ਜੀ ਦੇਖੋ ਪਬਲਿਕ ਮੇਰੇ ਨਾਲ ਹੈ, ਇਹ ਕੀ ਕਹਿੰਦੇ ਮੈਨੂੰ ਪਰਵਾਹ ਨਹੀਂ। ਇੱਧਰੋਂ ਇੰਨਾ ਸਾਰੇ ਹੱਲਾ ਤੇਜ ਕੀਤਾ ਜਿਹੜਾ 29 ਤਰੀਕ ਨੂੰ ਆਖਿਆ ਕਿ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ। ਅਜੇ ਤੱਕ ਅਕਾਲੀਆਂ ਚੋਂ ਸਿਰਫ ਮਨਪ੍ਰੀਤ ਸਿੰਘ ਅਰਾਲੀ ਨੇ ਆਖਿਆ ਸੀ ਮੈਂ ਜਾ ਕੇ ਪੇਸ਼ ਹੋਊ। ਉਹਦੇ ਤੋਂ ਬਾਅਦ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਕਹਿਤਾ ਸੀ ਪੇਸ਼ ਹੋਵਾਂਗੇ, ਕਦੋਂ ਹੋਰ ਕਾਂਗਰਸੀਆਂ ਨੇ ਕਹਿਤਾ। ਭਾਜਪਾ ਵਾਲਿਆਂ ਨੂੰ ਪੇਸ਼ ਹੋਣ ਦੀ ਲੋੜ ਹੀ ਨਹੀਂ ਕਿਉਂਕਿ ਉੱਥੇ ਸੱਦੇ ਆ ਸਿੱਖ MLA ਤੇ ਭਾਜਪਾ ਦੇ 2 MLA ਆ, ਦੋਵੇਂ ਗੈਰ ਸਿੱਖ ਨੇ, ਦੋਵੇਂ ਹਿੰਦੂ ਆ, ਉਹਨਾਂ ਨੂੰ ਜਾਣ ਦੀ ਲੋੜ ਕੋਈ ਨਹੀਂ। ਅੱਜ ਕੱਲ੍ਹ ਅਕਾਲੀਆਂ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦਾ ਹੀ ਆ, ਇਹਨਾਂ ਕੋਈ ਜਾਂਦਾ ਕਿ ਨਹੀਂ ਜਾਂਦਾ।

0: ਇਹ ਜਦੋਂ ਦਾ ਮਾਹੌਲ ਬਣਿਆ ਪਿਆ ਉਹਦੇ ਚ ਇਹ ਟਕਰਾਅ ਦੀ ਸਿਚੁਏਸ਼ਨ ਬਹੁਤੀ ਚੰਗੀ ਨੀ, ਕੋਈ ਰਾਹ ਕੱਢਣਾ ਚਾਹੀਦਾ। ਇਹਦੇ ਉੱਤੇ ਦੋ ਦਿਨ ਪਹਿਲਾਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਨਾਲ ਜਿਹੜੇ ਪਬਲਿਸਿਟੀ ਅਫਸਰ ਹੁੰਦੇ ਸਨ ਸਰਦਾਰ ਤਰਲੋਚਨ ਸਿੰਘ, ਉਹਦੇ ਤੋਂ ਬਾਅਦ ਪਾਰਲੀਮੈਂਟ ਮੈਂਬਰ ਵੀ ਰਹਿ ਚੁੱਕੇ ਆ ਤੇ ਘੱਟ ਗਿਣਤੀਆਂ ਬਾਰੇ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ, ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਕਿ ਇਹਦੇ ਚ ਕੁਝ ਸਾਂਝੇ ਬੰਦੇ ਪਾ ਕੇ ਰਾਹ ਕੱਢਣਾ ਚਾਹੀਦਾ, ਸਰਕਾਰ ਤੇ ਸਰਕਾਰ ਚਲਾ ਰਹੀ ਪਾਰਟੀ ਤੇ ਸਰਕਾਰ ਦੇ ਹਿਸਾਬ ਦਾ ਟਕਰਾਅ ਨਹੀਂ ਹੋਣਾ ਚਾਹੀਦਾ। ਉਹਨਾਂ ਦੀ ਗੱਲ ਨੂੰ ਕਿਸੇ ਨੇ ਸੀਰੀਅਸਲੀ ਲਿਆ ਨਹੀਂ, ਉੱਥੇ ਜਾ ਕੇ ਗੱਲ ਫਿਰ ਅਟਕ ਜਾਂਦੀ ਹੈ। ਪਰ ਇਹਦੇ ਨਾਲ ਡਰ ਆ ਕਿ ਪੰਜਾਬ ਦਾ ਮਾਹੌਲ ਪੈਰੋ ਪੈਰ ਜਿੰਨੀ ਟੈਂਸ਼ਨ ਵਾਲਾ ਬਣਦਾ ਜਾਂਦਾ, ਅੱਗੋਂ ਚੋਣਾਂ ਆ ਰਹੀਆਂ, ਇਹ ਟੈਂਸ਼ਨ ਪੰਜਾਬ ਚ ਚੰਗੀ ਨਹੀਂ
1: ਜੀ। ਆਪਾਂ ਨੂੰ ਸਰ ਪੰਜਾਬ ਦੀ ਹੀ ਗੱਲ ਅੱਗੇ ਤੋਰਦੇ ਹਾਂ। ਪੰਜਾਬ ਦੇ ਵਿੱਚ ਇਲੈਕਸ਼ਨ ਈਅਰ ਚੱਲ ਰਿਹਾ ਤੇ SIR ਵੀ ਸ਼ੁਰੂ ਹੋ ਗਈ ਹੈ, ਘਰ ਘਰ ਦੇ ਵਿੱਚ ਪਹੁੰਚ ਰਹੇ ਨੇ ਲੋਕ, ਕਿਵੇਂ ਦੇਖਦੇ ਹੋ ਇਹਨੂੰ?
0: SIR ਦਾ ਅਗਲਾ ਦੌਰ ਅੱਜ ਤੋਂ ਸ਼ੁਰੂ ਹੋਣਾ। ਅਸਲ ਵਿੱਚ ਇਹਨੂੰ ਅਸੀਂ ਪਹਿਲਾ ਦੌਰ ਹੀ ਕਹਿ ਰਹੀ ਹੈ ਕਿਉਂਕਿ ਅੱਜ ਹੀ ਪਹਿਲੀ ਵਾਰ SIR ਦੀਆਂ ਟੀਮਾਂ ਨੇ ਘਰ ਘਰ ਜਾਣਾ ਸ਼ੁਰੂ ਕਰਨਾ। ਉਹਨਾਂ ਦਾ ਪ੍ਰੋਗਰਾਮ ਸਾਰਾ ਮੇਰੇ ਕੋਲ ਪਿਆ। ਇਹਦੇ ਬਾਰੇ ਲੋਕਾਂ ਚ ਭਰਮ ਭੁਲੇਖੇ ਬਹੁਤ, ਆ ਹੋਵੇਗਾ ਆ ਨਹੀਂ ਹੋਵੇਗਾ। ਉਹਨਾਂ ਭਰਮ ਭੁਲੇਖਿਆਂ ਬਾਰੇ ਮੈਂ ਇੱਕ ਤਾਂ ਤੁਹਾਨੂੰ ਜਿਹੜੇ ਵਿਦੇਸ਼ ਵਿੱਚ ਬੈਠੇ ਹਾਂ ਉਹਨਾਂ ਨੂੰ ਇਹ ਸਾਫ਼ ਦੱਸਦਿਆਂ ਕਿ ਜਿਹੜਾ ਇਹ ਪ੍ਰਚਾਰ ਕੀਤਾ ਜਾਂਦਾ ਕਿ ਜਿਹੜਾ ਵਿਦੇਸ਼ ਚਲਾ ਗਿਆ ਉਹਦੀ ਵੋਟ ਕੱਟੀ ਜਾਣੀ, ਤੇ ਪ੍ਰਚਾਰ ਮਨ ਚੋਂ ਕੱਢ ਦੇ। ਜੇ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ 6 ਮਹੀਨੇ ਦਾ ਸਾਲ ਦਾ ਵੀਜ਼ਾ, ਉਹ ਇਸ ਵੇਲੇ ਨਹੀਂ ਆਉਣਾ ਚਾਹੁੰਦਾ, ਇੱਥੇ ਜਿਹੜਾ ਪ੍ਰਚਾਰ ਕੀਤਾ ਜਾਂਦਾ ਕਿ ਜੇ ਉਹ ਹਾਜ਼ਰ ਨਾ ਹੋਇਆ ਉਹਦੀ ਵੋਟ ਕੱਟੀ ਜਾਊਗੀ, ਇਹ ਪ੍ਰਚਾਰ ਗਲਤ ਆ। ਉੱਥੇ ਬੜਾ ਸਾਫ਼ ਲਿਖਿਆ ਕਿ ਹਰ ਬੰਦੇ ਦਾ ਇੱਥੇ ਹਾਜ਼ਰ ਹੋਣਾ ਜ਼ਰੂਰੀ ਨਹੀਂ। ਜਦੋਂ ਟੀਮ ਜਾਵੇਗੀ ਤੁਹਾਡੇ ਘਰ ਵਿੱਚ, ਪਰਿਵਾਰ ਦਾ ਇੱਕ ਜੀ ਵਿਦੇਸ਼ ਗਏ ਜੀਆਂ ਦੀਆਂ ਵੀ ਕਲਰਡ ਫੋਟੋ ਲੈ ਕੇ ਨਾਲ ਉਹ ਫਾਰਮ ਭਰ ਕੇ ਕਹਿ ਦੇਗਾ ਕਿ ਉਹ ਇੰਡੀਅਨ ਨੈਸ਼ਨਲ ਨੇ, ਉਹਨਾਂ ਨੇ ਅੱਜ ਤੱਕ ਕਿਸੇ ਦੂਸਰੇ ਦੇਸ਼ ਦੀ ਸਿਟੀਜ਼ਨਸ਼ਿਪ ਨਹੀਂ ਲਈ। ਜਿਸ ਤਰ੍ਹਾਂ ਸਿਟੀਜ਼ਨਸ਼ਿਪ ਨਹੀਂ ਲਈ, ਜੇ ਤੁਸੀਂ ਅਜੇ ਤੱਕ PR ਤੇ ਹੋ ਜਾਂ PR ਤੋਂ ਵੀ ਪਹਿਲਾਂ ਕੱਚੇ ਹੋ ਜਾਂ ਵਰਕ ਪਰਮਿਟ ਤੇ ਹੋ, ਤੁਹਾਡੀ ਇੰਡੀਆ ਚ ਵੋਟ ਕੱਟੀ ਨਹੀਂ ਜਾ ਸਕਦੀ, ਤੁਹਾਡੀ ਵੋਟ ਬਣੇਗੀ। ਪਰ ਵੋਟ ਬਣਾਉਣ ਵਾਸਤੇ ਤਰੀਕਾ ਇੱਕੋ ਹੀ ਆ ਕਿ ਤੁਹਾਡੇ ਪਰਿਵਾਰ ਦਾ ਕੋਈ ਪੜ੍ਹਿਆ ਲਿਖਿਆ ਜੀ ਜਿਹੜਾ ਫਾਰਮ ਨੂੰ ਸਮਝਦਾ ਹੋਵੇ ਕੋਲ ਬਹਿ ਕੇ ਭਰ ਸਕਦਾ ਹੋਵੇ ਜਾਂ ਭਰਵਾ ਸਕਦਾ ਹੋਵੇ, ਸਾਰੀ ਇਨਫੋਰਮੇਸ਼ਨ ਦੇ ਦੇਵੇ। ਉਹਦੇ ਨਾਲ ਤੁਹਾਡਾ ਜੇ ਕੋਈ ਆਧਾਰ ਕਾਰਡ ਜਾਂ ਤੁਹਾਡਾ ਕੋਈ ਪਾਸਪੋਰਟ ਹੈ ਉਹਦੀ ਕਾਪੀ, ਕੁਛ ਨਾ ਕੁਛ ਇਹੋ ਜਿਹੇ 1-2 ਪਰੂਫ, ਤੁਹਾਡਾ ਏਜ ਪਰੂਫ, ਉਹ ਏਜ ਪਰੂਫ ਬੈਂਕ ਦਾ ਵੀ ਹੋ ਸਕਦਾ, ਉਹ ਏਜ ਪਰੂਫ ਡਰਾਈਵਿੰਗ ਲਾਇਸੈਂਸ ਦਾ ਵੀ ਹੋ ਸਕਦਾ, ਆਧਾਰ ਕਾਰਡ ਦਾ ਵੀ, 8ਵੀਂ 10ਵੀਂ 12ਵੀਂ ਦੇ ਸਰਟੀਫਿਕੇਟ ਆ, ਜੇ ਕਿਤੇ ਤਰੀਕ ਲਿਖੀ ਹੈ ਜਨਮ ਦੀ ਉਹ ਵੀ ਹੋ ਸਕਦਾ, ਸਿਵਲ ਸਰਜਨ ਦਫ਼ਤਰ ਤੋਂ ਲਿਆ ਵੀ ਹੋ ਸਕਦਾ, ਉਹ ਦੇਣਾ। ਪਰ ਸਾਬਤ ਕਰਨਾ ਕਿ ਇਹ 6/2003 ਤੋਂ ਪਹਿਲਾਂ ਦੇ ਪੈਦਾ ਹੋਇਆ, ਤੁਹਾਡੀਆਂ ਵੋਟਾਂ ਬਣ ਜਾਣਗੀਆਂ, ਉਹ ਚ ਕੋਈ ਅੜਚਣ ਨਹੀਂ। ਦੂਸਰੀ ਗੱਲ ਆ ਜਾਂਦੀ ਇਹਨਾਂ ਦੇ ਪ੍ਰੋਗਰਾਮ ਦੀ, ਪ੍ਰੋਗਰਾਮ ਤੇ ਇਹਨਾਂ ਦਾ ਕਾਫੀ ਦੇਰ ਤੋਂ ਚੱਲਦਾ, ਪਰ ਪਹਿਲਾਂ ਮੁੱਢਲੇ ਪੱਧਰ ਤੇ ਡਿਪਾਰਟਮੈਂਟਲ ਸੀ, ਅੱਜ ਤੋਂ ਉਹਨਾਂ ਨੇ ਪਬਲਿਕ ਕੋਲ ਜਾਣਾ। ਜਿਹੜਾ ਸਾਡੇ ਪੰਜਾਬ ਦਾ ਪ੍ਰੋਗਰਾਮ ਹੈ ਉਹਦੇ ਚ ਅੱਜ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ 1 ਮਹੀਨਾ ਪੂਰਾ, ਇਹ 30 ਦਿਨ ਉਹਨਾਂ ਨੇ ਘਰ ਘਰ ਜਾ ਕੇ ਤੇ ਸਾਰੇ ਕੁਝ ਦੀ ਪਛਾਣ ਕਰਨੀ ਹੈ ਤੇ ਫਾਰਮ ਭਰਨੇ ਭਰਾਉਣੇ ਆ। ਜਦੋਂ 24 ਜੁਲਾਈ ਨੂੰ ਇਹ ਕੰਮ ਮੁੱਕ ਗਿਆ ਤੇ ਉਦੋਂ ਉਹਨਾਂ ਨੇ ਜਿਹੜੇ ਪੋਲਿੰਗ ਸਟੇਸ਼ਨ ਆ ਉਹਨਾਂ ਦੀ ਰੈਸ਼ਨਲਾਈਜੇਸ਼ਨ ਕਰਨੀ ਆ। ਇਹਦੇ ਤੋਂ ਬਾਅਦ ਜਿਹੜੀ ਹੈਗੀ ਹੈ ਪਬਲੀਕੇਸ਼ਨ ਆਫ ਡਰਾਫਟ ਇਲੈਕਟੋਰਲ ਵੋਟਰਸ, ਜਿਹੜੀਆਂ ਵੋਟਰ ਸੂਚੀਆਂ ਉਹਨਾਂ ਦੀ ਕੱਚੀ ਪਹਿਲੀ ਖਰੜਾ ਸੂਚੀ ਜਿਹੜੀ ਜਾਰੀ ਕਰਨੀ ਆ, ਉਹ ਸਾਡੇ ਪੰਜਾਬ ਦੇ ਵਿੱਚ 31 ਜੁਲਾਈ ਨੂੰ ਹੋਊਗੀ। 31 ਜੁਲਾਈ ਨੂੰ ਛਪਣ ਤੋਂ ਬਾਅਦ ਜੇ ਕਿਸੇ ਨੇ ਸ਼ਿਕਾਇਤ ਕਰਨੀ ਹੈ ਕਿ ਮੇਰੀ ਵੋਟ ਬਣੀ ਕਿਉਂ ਨੀ, ਜਾਂ ਕਿਸੇ ਨੇ ਕਰਨੀ ਹੈ ਫਲਾਨੇ ਦੀ ਤੇ ਗਲਤ ਬਣ ਗਈ ਬਣੀ ਕਿਉਂ ਆ, ਉਹ ਫਿਰ ਸ਼ਿਕਾਇਤਾਂ ਦਾ ਟਾਈਮ 31 ਜੁਲਾਈ ਤੋਂ 30 ਅਗਸਤ ਤੱਕ ਹੋਊਗਾ। ਤੇ ਸ਼ਿਕਾਇਤ

0: ਸ਼ਿਕਾਇਤਾਂ ਦੀ ਪੜਤਾਲ 31 ਜੁਲਾਈ ਨੂੰ ਸ਼ੁਰੂ ਹੋ ਜੂਗੀ ਜਦੋਂ ਤੋਂ ਸ਼ਿਕਾਇਤਾਂ ਆਉਣੀਆਂ ਨੇ ਤੇ ਉਹ ਪੜਤਾਲ 1 ਮਹੀਨਾ ਨਹੀਂ ਬਲਕਿ 2 ਮਹੀਨੇ 28 ਸਤੰਬਰ ਤੱਕ ਚੱਲਦੀ ਰਹੂਗੀ ਜਿਹਦੇ ਤੁਸੀਂ ਨਹੀਂ ਵੋਟ ਬਣੀ ਤੇ ਬਣਵਾ ਵੀ ਸਕਦੇ ਆ ਤੇ ਜੇ ਕਿਸੇ ਦੀ ਗਲਤ ਬਣੀ ਕਟਵਾਉਣੀ ਚਾਹੁੰਦੇ ਤੇ ਕਟਵਾ ਵੀ ਸਕਦੇ ਆ 2 ਮਹੀਨੇ ਚ ਬਣ ਜਾਣਗੇ 28 ਸਤੰਬਰ ਇਹਦੇ ਤੋਂ ਬਾਅਦ ਅਕਤੂਬਰ ਦੀ 1 ਤਰੀਕ ਨੂੰ ਫਾਈਨਲ ਲਿਸਟ ਜਿਹੜੀ ਉਹਨਾਂ ਜਾਰੀ ਕਰਨੀ ਅਜੇ ਜਾ ਕੇ ਮੈਂ ਫਿਰ ਇੱਕ ਵਾਰੀ ਕਹਿ ਦਿਆਂ ਕਿ ਤੁਸੀਂ ਜਿਹੜੇ ਵਿਦੇਸ਼ ਵਿੱਚ ਵਰਕ ਪਰਮਿਟ ਤੇ ਗਏ ਹੋ ਜਾਂ ਉੱਥੇ ਪੀ ਆਰ ਹੈ ਤੁਹਾਡੇ ਕੋਲ ਪਰਮਾਨੈਂਟ ਰੈਜੀਡੈਂਸੀ ਪਰ ਪਾਸਪੋਰਟ ਇੰਡੀਅਨ ਹੈ ਜਾਂ ਜੇ ਕੋਈ ਇੱਥੋਂ ਰਿਸ਼ਤੇਦਾਰ ਆਪਣੇ ਬੱਚਿਆਂ ਕੋਲ ਜਾਂ ਕਿਸੇ ਰਿਸ਼ਤੇ ਚ ਵਿਆਹ ਸ਼ਾਦੀ ਤੇ ਮਰਨੇ ਪਰਨੇ ਤੇ ਕਿਸੇ ਕੰਮ ਗਿਆ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਇੱਥੇ ਬੈਠਾ ਤੁਹਾਡੇ ਘਰ ਦਾ 1 ਜੀ ਸਿਰਫ 1 ਜੀ ਤੁਹਾਡੀਆਂ ਕਲਰਡ ਫੋਟੋ ਤੇ ਡੇਟ ਆਫ ਬਰਥ ਦੇ ਸਬੂਤ ਦੇ ਕੇ ਤੁਹਾਡੀ ਵੋਟ ਬਣਵਾ ਸਕਦਾ ਜੇ ਫਿਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਤੇ ਇਹ ਤੁਸੀਂ ਜਿਹੜਾ ਰੇਡੀਓ ਤੋਂ ਸੰਗਮ ਸਵਨੀਓ ਵੀ ਇਸ ਵੇਲੇ ਗੱਲ ਕਰਦੇ ਪਏ ਇਹਨਾਂ ਨਾਲ ਜਾਂ ਕੁਲਦੀਪ ਜੀ ਨਾਲ ਇਹਨਾਂ ਨਾਲ ਗੱਲ ਕਰ ਲਿਓ ਇਹ ਜੇ ਲੋੜ ਪਵੇ ਤੇ ਮੈਨੂੰ ਦੱਸ ਦੇਣਗੇ ਜਿਹਦੀ ਕੋਈ ਇਹੋ ਜਿਹੀ ਸਮੱਸਿਆ ਹੋਵੇ ਅਸੀਂ ਹੱਲ ਕਰਨ ਚ ਤੁਹਾਡੀ ਮਦਦ ਕਰਾਂਗੇ
1: ਜੀ ਬਹੁਤ ਸ਼ੁਕਰੀਆ ਪਨੂ ਸਾਹਿਬ ਬੜਿਆਂ ਦੀਆਂ ਮੁਸ਼ਕਲਾਂ ਤੁਸੀਂ ਇਹ ਕਹਿ ਕੇ ਹੱਲ ਕਰ ਦਿੱਤੀਆਂ ਨੇ ਖੈਰ ਅਸੀਂ ਅਗਲੇ ਮੁੱਦੇ ਵੱਲ ਵੱਧਦੇ ਹਾਂ ਉਸ ਮੁਸ਼ਕਲ ਦੀ ਗੱਲ ਕਰਦੇ ਹਾਂ ਜਿਹੜੀ ਹੱਲ ਹੀ ਨਹੀਂ ਹੋ ਰਹੀ ਸਤੰਬਰ 2021 ਜਦੋਂ ਸਤੰਬਰ ਅੱਧਾ ਲੰਘਿਆ ਤੇ ਕਾਂਗਰਸ ਦਾ ਡਾਊਨਫਾਲ ਸ਼ੁਰੂ ਹੋਇਆ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਦੀਆਂ ਤਿਆਰੀਆਂ ਹੋਈਆਂ ਉਹਨਾਂ ਨੂੰ ਲਾਇਆ ਵੀ ਗਿਆ ਉਸ ਤੋਂ ਬਾਅਦ ਐਸਾ ਕਲੇਸ਼ ਪਿਆ ਵੀ ਅਜੇ ਤੱਕ ਸਮੇਟਿਆ ਹੀ ਨਹੀਂ ਗਿਆ ਜੇ ਕਾਂਗਰਸ ਦੀ ਲੀਡਰਸ਼ਿਪ ਦੀ ਗੱਲ ਕਰੀਏ ਤੇ ਇਹ ਸਵਾਲ ਦਾ ਕੋਈ ਜਵਾਬ ਕਿਸੇ ਕੋਲ ਹੈ ਨਹੀਂ ਆਪਣੇ ਘਰ ਨੂੰ ਸਾਂਭਣ ਦੀ ਜਦੋਂ ਗੱਲ ਆਉਂਦੀ ਹੈ ਤੇ ਉਦੋਂ ਇਹਨਾਂ ਦੇ ਇੱਕ ਦੂਜੇ ਵੱਲ ਮੂੰਹ ਨਹੀਂ ਹੁੰਦੇ ਤੇ ਜਦੋਂ ਦੂਜਿਆਂ ਦੀ ਗੱਲ ਹੁੰਦੀ ਹੈ ਉਦੋਂ ਮੋਢੇ ਨਾਲ ਮੋਢਾ ਜੋੜ ਕੇ ਬਹਿ ਜਾਂਦੇ ਆ ਇਹਨਾਂ ਦਾ ਜਿਹੜਾ ਸੰਕਟ ਹੈ ਇਹਨੂੰ ਕਿਵੇਂ ਦੇਖਦੇ ਹੋ
0: ਇਹਨਾਂ ਦਾ ਸੰਕਟ ਅਜੇ ਤੱਕ ਹੱਲ ਹੁੰਦਾ ਕਿਸੇ ਪਾਸੇ ਜਾਪਦਾ ਨਹੀਂ 2 ਮਹੀਨਿਆਂ ਤੋਂ ਵੱਧ ਹੋ ਗਿਆ ਕਾਂਗਰਸ ਹਾਈ ਕਮਾਂਡ ਮੀਟਿੰਗਾਂ ਕਰਦੀ ਹੈ ਉਹਨਾਂ ਨੇ ਸੂਬੇ ਵਿੱਚ ਵੀ ਮੀਟਿੰਗਾਂ ਕਰਾਈਆਂ ਇੱਥੇ ਵੀ ਇਹਨਾਂ ਦੇ ਤੋਂ ਮਹਿਮੇ ਹੋ ਗਈ ਇੱਕ ਜਣੇ ਨੇ ਆਖਿਆ ਜੀ ਸਾਨੂੰ ਦਲਤਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਆਪਣੀ ਤਕਰੀਰ ਕਰਕੇ ਚਲਾਂਗਾ ਦੂਜੇ ਨੇ ਆਖਿਆ ਪੁਰਾਣੇ ਅਹੁਦਿਆਂ ਤੇ ਦਲਿਤ ਹੈਗੇ ਆ ਹੋਰ ਤੁਹਾਨੂੰ ਕੀ ਚਾਹੀਦਾ ਇਹਦੇ ਤੋਂ ਅੱਗੇ ਫਿਰ ਇਹਨਾਂ ਦੀ ਤੋਂ ਮਹਿਮੇ ਬੜੀ ਸਥਿਤੀ ਬਣ ਗਈ ਸੀ ਕਾਫੀ ਦੂਰ ਤੱਕ ਗੱਲ ਜਾਂਦੀ ਰਹੀ ਫਿਰ ਹਾਈਕਮਾਂਡ ਨੇ ਉੱਥੇ ਸੱਦਣੇ ਸ਼ੁਰੂ ਕਰਤੇ ਇੱਥੇ ਜ਼ਿਆਦਾ ਲੀਡਰ ਬੈਠਦੇ ਸੀ ਹਾਈਕਮਾਂਡ ਕੋਲ ਥੋੜੇ ਘੱਟ ਜਾਣ ਲੱਗ ਪਏ ਕਿਉਂਕਿ ਉਹ ਸਾਦੇ ਘੱਟ ਨੂੰ ਸੀ ਬਹੁਤਿਆਂ ਨੂੰ ਸਾਦੇ ਨਹੀਂ ਪਤਾ ਲੱਗਾ ਕਿ ਉੱਥੇ ਵੀ ਸਹਿਮਤੀ ਨੀ ਇੱਕ ਦਿਨ ਮੀਟਿੰਗ ਚੱਲਦੀ ਕਿਉਂ ਸਾਡੇ ਪੰਜਾਬ ਦੀ ਵਿਧਾਨ ਸਭਾ ਚ ਵਿਰੋਧੀ ਧਿਰ ਦਾ ਲੀਡਰ ਜਿਹੜਾ ਉਹ ਉੱਠ ਕੇ ਆ ਗਿਆ ਸਾਰੇ ਆਖਣ ਵਾਕਆਊਟ ਕੀਤਾ ਉਹ ਕਹਿੰਦਾ ਨਹੀਂ ਮੈਨੂੰ ਤਾਂ ਕੰਮ ਸੀ ਮੈਂ ਛੁੱਟੀ ਲਈ ਕਹਿ ਫਿਰ ਇੱਕ ਦਿਨ ਇੱਕ ਹੋਰ ਵੱਡਾ ਲੀਡਰ ਮੀਟਿੰਗ ਚੱਲਦੀ ਚ ਉੱਠ ਕੇ ਆ ਗਿਆ ਜਾਣ ਲੱਗਾ ਉਹਨੇ ਕੋਈ ਸੰਕੇਤ ਨਹੀਂ ਦਿੱਤਾ ਕਿ ਮੈਨੂੰ ਵਿੱਚੋਂ ਉੱਠ ਕੇ ਆਉਣਾ ਪੈਣਾ ਪਰ ਜਦੋਂ ਆਇਆ ਤੇ ਰੌਲਾ ਪੈ ਗਿਆ ਕਿ ਉਹਦੇ ਵਾਕਆਊਟ ਕਰ ਰਿਹਾ ਤੇ ਉਹਨੇ ਆਖਿਆ ਨੀ ਮੈਨੂੰ ਕੰਮ ਸੀ ਮੈਂ ਛੁੱਟੀ ਲਈ ਕਹਿ ਬਾਕੀ ਦੀ ਲੀਡਰਸ਼ਿਪ ਨੂੰ ਪੁੱਛਿਆ ਗਿਆ ਕਿ ਉਹ ਕਿਉਂ ਚਲਾ ਗਿਆ ਤੇ ਲੀਡਰਸ਼ਿਪ ਨੇ ਜਵਾਬ ਨਹੀਂ ਦਿੱਤਾ ਇਹਦਾ ਮਤਲਬ ਦਾਲ ਚ ਕੁਝ ਕਾਲਾ ਤੇ ਹੈਗਾ ਸੀ ਉਸ ਦਾਲ ਚ ਕਾਲੇ ਦੀ ਉਹ ਸਮੱਸਿਆ ਹੁੰਦੀ ਹੈ ਕਿ ਉਹ ਬੰਦੇ ਸੱਚ ਦੱਸਦੇ ਨਹੀਂ ਇੱਦਾਂ ਦਾ ਰੇੜਕਾ ਉੱਥੇ ਵੀ ਪਿਆ ਰਿਹਾ ਹੁਣ ਪਿਛਲੇ 1 ਹਫਤੇ ਤੋਂ ਰੋਜ਼ ਹੀ ਇਹ ਖ਼ਬਰ ਆਉਂਦੀ ਹੈ ਕਿ ਅੱਜ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਜਾਣਾ ਸ਼ਾਮ ਤੱਕ ਲੋਕ ਦੇਖਦੇ ਹੁੰਦਾ ਕੋਈ ਨੀ ਇੱਕ ਦਿਨ ਸੁਖਜਿੰਦਰ ਸਿੰਘ ਰੰਧਾਵੇ ਦੇ ਨਾਂ ਦੀ ਚਿੱਠੀ ਜਾਰੀ ਹੋ ਗਈ ਉਹਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਰਿਹਾ ਉਹਨੇ 2 ਘੰਟਿਆਂ ਬਾਅਦ ਇਹ ਬਿਆਨ ਦੇ ਦਿੱਤਾ ਕਿ ਮੇਰੇ ਕੋਲ ਇਹੋ ਜਿਹੀ ਕੋਈ ਸੂਚਨਾ ਨਹੀਂ ਨਾ ਮੈਨੂੰ ਕਿਸੇ ਨੇ ਬਣਾਇਆ ਨਾ ਅਜੇ ਫਾਈਨਲ ਫੈਸਲਾ ਹੋਇਆ ਉਹਨੇ ਜਾ ਕੇ ਪੁਲਿਸ ਨੂੰ ਸ਼ਿਕਾਇਤ ਕਰਤੀ ਜੀ ਪੜਤਾਲ ਕਰੋ ਮੇਰੇ ਨਾਂ ਤੇ ਚਿੱਠੀਆਂ ਕੌਣ ਬਣਵਾ ਰਿਹਾ ਏਦਾਂ ਦੀਆਂ 1-2 ਖ਼ਬਰਾਂ ਵੀ ਆ ਚੁੱਕੀਆਂ ਨੇ ਹੁਣ ਵੀ ਗੱਲ ਉੱਥੇ ਦੀ ਉੱਥੇ ਖੜੀ ਆ ਅਜੇ ਕੋਈ ਤੈਅ ਨਹੀਂ ਬਹਿੰਦੀ ਪਈ ਕਦੇ ਇਹ ਜਾਪਦਾ ਕਿ ਉਹ ਕਿਸੇ ਦਲਿਤ ਜਿਹੜੇ ਨੂੰ ਅੱਗੇ ਲਾਉਣਗੇ ਤਾਂ ਕਿ ਦਲਿਤਾਂ ਦੀਆਂ ਵੋਟਾਂ ਲੈ ਸਕੇ ਕਦੇ ਲੱਗਦਾ ਕਿ ਕਿਸੇ ਵੱਡੇ ਸਿੱਖ ਜਿਹੜੇ ਨੂੰ ਅੱਗੇ ਲਾਉਣਗੇ ਕਦੇ ਕਦੇ ਖ਼ਬਰ ਆਉਂਦੀ ਹੈ ਕਿ ਸਿੱਖ ਬਥੇਰੇ ਪਰਖ ਲੈ ਮੁੱਖ ਮੰਤਰੀ ਸਿੱਖ ਬਣਾ ਲਾਂਗੇ ਪਰ ਹੁਣ ਹਾਲ ਦੀ ਘੜੀ ਹਿੰਦੂ ਚਿਹਰਾ ਅੱਗੇ ਲਾਉਣਾ ਵਿਜੇਂਦਰ ਸਿੰਗਲਾ ਦਾ ਨਾਂ ਚੱਲਦਾ ਪਿਆ ਇਹਨਾਂ ਚੱਕਰਾਂ ਚ ਪਾਰਟੀ ਕਾਫੀ ਉਲਝੀ ਪਈ ਹੈ ਅੱਗੇ ਹਰਿਆਣੇ ਚ ਇਹਨਾਂ ਨੇ ਬਥੇਰੀ ਬੇਇੱਜ਼ਤੀ ਕਰਾ ਲਈ ਹੈ ਕਿ ਵੇਲੇ ਸਿਰ ਫੈਸਲਾ ਹੀ ਨਹੀਂ ਕਰ ਸਕੇ ਸਾਡਾ ਉੱਥੇ ਆਪੋਜੀਸ਼ਨ ਲੀਡਰ ਕੌਣ ਹੋਵੇਗਾ ਪਹਿਲਾਂ ਇਹ ਪਾਰਲੀਮੈਂਟ ਚੋਣਾਂ ਇਸ ਕਰਕੇ ਹਾਰ ਗਏ

0: ਕਿਉਂਕਿ ਇਹਨਾਂ ਦੀ ਆਪੋ ਚ ਬਣਦੀ ਨਹੀਂ ਸੀ, ਇੱਕ ਦੂਸਰੇ ਦੀਆਂ ਲੱਤਾਂ ਤੇ ਲੱਗੇ, ਫਿਰ ਵੀ ਚੋਖੀਆਂ ਸੀਟਾਂ ਜਿੱਤ ਗਏ ਔਰ ਮਜ਼ਬੂਤ ਆਪੋਜੀਸ਼ਨ ਬਣ ਗਏ। ਪਰ ਬਣਨ ਦਾ ਫਾਇਦਾ ਕੀ, ਇਹ ਆਪਣੇ ਲੀਡਰ ਦੀ ਚੋਣ ਇੱਕ ਸਾਲ ਤੋਂ ਵੱਧ ਨਹੀਂ ਕਰ ਸਕੇ, ਤੇ ਭਾਜਪਾ ਵਾਲੇ ਮਖੌਲ ਕਰਦੇ ਹੁੰਦੇ ਸੀ ਤੁਸੀਂ ਪਹਿਲਾਂ ਆਪਣਾ ਲੀਡਰ ਤੇ ਚੁਣ ਲਓ, ਤੁਹਾਡੇ ਇੰਜਮੈਂਟ ਬਣ ਜਾਏ ਵਿਧਾਨ ਸਭਾ ਚ ਬੋਲਣ ਦੇ, ਇਹ ਮਿੰਟਾਂ ਦੀ ਵੰਡ ਕੌਣ ਕਰੂਗਾ ਜੇ ਤੁਹਾਡੇ ਲੀਡਰ ਹੀ ਕੋਈ ਨਹੀਂ। ਏਦਾਂ ਦਾ ਬਥੇਰਾ ਕੁਝ ਅਸੀਂ ਸੁਣਦੇ ਰਹੇ। ਹੁਣ ਇਹਨਾਂ ਦੇ ਵਿੱਚ ਵੀ ਇਹ ਕੱਲ ਸਵੇਰੇ ਇੱਕ ਪੋਸਟ ਆ ਗਈ ਇਹਨਾਂ ਦੇ ਪਾਰਲੀਮੈਂਟ ਮੈਂਬਰ ਨੇ ਪਾਸ ਕੀ ਕਿ ਕਾਂਗਰਸ ਪ੍ਰਧਾਨ ਦਾ ਨਾਂ ਹਾਈਕਮਾਂਡ ਅਜੇ ਤੱਕ ਇਸ ਕਰਕੇ ਨਹੀਂ ਦੱਸਦੀ ਕਿ ਪੰਜਾਬ ਵਿੱਚ ਬਗਾਵਤ ਹੋਣ ਦਾ ਡਰ ਆ, ਤੇ ਜੇ ਇਹੋ ਜਿਹੇ ਬੰਦੇ ਨੂੰ ਅੱਗੇ ਲਾਤਾ ਜਿਹਦਾ ਸਹਿਮਤ ਨਹੀਂ ਦੂਜੇ ਤੇ ਬਾਗੀ ਹੋ ਜਾਣਗੇ। ਰੌਲਾ ਪੈ ਗਿਆ ਕਿ ਏਡੀ ਵੱਡੀ ਪੋਸਟ ਉਸ ਬੰਦੇ ਨੇ ਪਾਸ ਕੀ, ਉਹਨੂੰ ਉੱਪਰੋਂ ਝਿੜਕਿਆ ਗਿਆ ਉਹ ਜਾਂ ਸਮਝਾਇਆ ਗਿਆ, ਉਹ 2 ਘੰਟਿਆਂ ਬਾਅਦ ਉਹਨੇ ਆਪਣੀ ਪੋਸਟ ਵਾਪਸ ਲੈ ਲਈ। ਇੱਦਾਂ ਦੀਆਂ ਹਰਕਤਾਂ ਵੀ ਹੋ ਰਹੀਆਂ ਨੇ, ਇਹ ਵੀ ਇੱਕ ਦਬਾਅ ਪਾਉਣ ਦਾ ਤਰੀਕਾ ਹੁੰਦਾ ਕਿ ਇਹੋ ਜਿਹੀ ਪੋਸਟ ਪਾ ਦਿਓ ਫਿਰ ਵਾਪਸ ਲੈ ਲਓ। ਅੱਜ ਹੁਣ ਫਿਰ ਲੋਕੀ ਡੀਕਦੇ ਆ ਕਿ ਕੀ ਹੋਵੇਗਾ, ਪਰ ਜਦੋਂ ਵੀ ਹੁੰਦਾ ਇਹੋ ਜਿਹੀਆਂ ਰੰਗੀਲੀਆਂ ਗੱਲਾਂ ਹੀ ਹੁੰਦੀਆਂ। ਪ੍ਰਧਾਨਗੀ ਦਾ ਅਜੇ ਤੱਕ ਕੋਈ ਸੁਨੇਹਾ ਨਹੀਂ ਆ ਰਿਹਾ ਕਿ ਕਿਹਨੂੰ ਬਣਾਉਣਾ।
1: ਜੀ ਪਰ ਸਾਹਿਬ, ਆਪਾਂ ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਗੱਲ ਕਰ ਚੁੱਕੇ ਹਾਂ ਰਾਮ ਮੰਦਿਰ ਦੇ ਚੜਾਵੇ ਦੀ, ਜਿਹੜੀ ਚੋਰੀ ਦਾ ਕੇਸ ਹੈ ਉਸੇ ਦੇ ਵਿੱਚ ਹੀ ਜਿਹੜੀ ਨਵੀਂ ਅਪਡੇਟ ਹੈ ਉਹਦੇ 'ਤੇ ਗੱਲ ਕਰਦੇ ਹਾਂ। ਸਭ ਤੋਂ ਵੱਡਾ ਜਿਹੜਾ ਦੋਸ਼ੀ ਹੈ ਉਹ ਕਹਿੰਦੇ ਨੇ ਕਿ ਕੋਈ ਵੀ ਇਨਫੋਰਮੇਸ਼ਨ ਨਹੀਂ ਦੇ ਰਿਹਾ, ਕੋਈ ਵੀ ਸੂਚਨਾ ਦੇਣ ਤੋਂ ਉਹ ਇਨਕਾਰ ਕਰ ਰਿਹਾ। ਕੀ ਉਹ ਇਨਕਾਰ ਕਰ ਸਕਦਾ ਜੀ ਇੱਦਾਂ?
0: ਕੰਮ ਤੇ ਆ ਜਾਵੇ ਤੇ ਬੰਦਾ ਕੀ ਨਹੀਂ ਕਰ ਸਕਦਾ, ਪਰ ਕੱਲ ਨੂੰ ਅਦਾਲਤ ਤੇ ਜਾ ਕੇ ਭੁਗਤਣਾ ਪਊਗਾ। ਇੱਕ ਤਾਂ ਸੋਸ਼ਲ ਮੀਡੀਆ ਤੇ ਅੱਜ ਕੱਲ ਲਗਾਤਾਰ ਪ੍ਰਚਾਰ ਹੋ ਰਿਹਾ ਕਿ ਇਸ ਰਾਮ ਮੰਦਿਰ ਦੇ ਚੜਾਵੇ ਵਿੱਚ ਹਿੰਦੀ ਹੇਰਾ ਫੇਰੀ ਦਾ ਸਾਰਿਆਂ ਨੂੰ ਪਹਿਲਾਂ ਵੀ ਪਤਾ ਸੀ, ਇਸ ਚੋਰੀ ਦਾ ਰੌਲਾ ਪਿਆ ਤੇ ਰੌਲਾ ਪੈਣ ਤੋਂ ਬਾਅਦ ਪੜਤਾਲ ਵਿੱਚ ਵੀ ਆਪੋ ਚ ਇੱਕ ਦੂਜੇ ਦੇ ਬੰਦਿਆਂ ਨੂੰ ਢਾਲ ਲਾਈ ਜਾ ਰਹੀ ਹੈ। ਅਸਲ ਵਿੱਚ ਅੰਦਰ ਦੀ ਲੜਾਈ ਭਾਜਪਾ ਦੀ ਹੈ ਜਿਹਦੇ ਚ ਸੈਂਟਰ ਦਾ ਲੀਡਰ ਤੇ ਸੂਬੇ ਦਾ ਲੀਡਰ ਆਪੋ ਚ ਲੜਦੇ ਪਏ, ਇੱਕ ਦੂਸਰੇ ਨੂੰ ਚੁੱਪੀ ਲਾਉਣ ਦਾ ਯਤਨ ਹੋ ਰਿਹਾ। ਪਤਾ ਨਹੀਂ ਇਹ ਗੱਲਾਂ ਕਿਉਂ ਆਉਂਦੀਆਂ। ਉਹਦੇ ਵਿੱਚ ਹੀ ਇਹ ਗੱਲ ਆਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਸੋਂ ਇੱਕ ਚਿੱਠੀ ਭੇਜੀ ਸੀ ਕਿ ਜੋ ਵੀ ਇਨਫੋਰਮੇਸ਼ਨ ਹੈ ਸਾਰੀ ਦੇ ਦਿੱਤੀ ਜਾਵੇ ਤਾਂ ਕਿ ਇਸ ਪੜਤਾਲ ਨੂੰ ਅੱਗੇ ਵਧਾਇਆ ਜਾ ਸਕੇ ਤੇ ਆਉਣ ਵਾਲੇ ਸਮੇਂ ਚ ਇੱਦਾਂ ਦੀ ਚੋਰੀ ਨੂੰ ਰੋਕਿਆ ਜਾ ਸਕੇ। ਇਹਦੇ ਦਰਮਿਆਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੁਲਿਸ ਅਫਸਰਾਂ ਦੀ ਇੱਕ SIT ਬਣਾ ਦਿੱਤੀ। ਉਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਹਨਾਂ ਨੇ ਬਣਾਈ SIT, ਉਹ ਪੜਤਾਲ ਕਰਦੀ ਪਈ ਸੀ ਤੇ ਸੁਪਰੀਮ ਕੋਰਟ ਚ ਕਿਸੇ ਨੇ ਜਾ ਕੇ ਅਰਜੀ ਦੇ ਦਿੱਤੀ ਕਿ ਜਦੋਂ ਪਤਾ ਚੋਰੀ ਹੋਈ ਹੈ ਛਾਪੇ ਵਜੇ ਮਾਲ ਵੀ ਫੜਿਆ ਗਿਆ ਤੇ ਤੁਸੀਂ ਪਰਚਾ ਦਰਜ ਹੋਣ ਤੱਕ ਕਿਉਂ ਨਹੀਂ ਕੀਤਾ? ਸੁਪਰੀਮ ਕੋਰਟ ਨੇ ਅਜੇ ਸੁਣਵਾਈ ਦਰਜ ਕੀਤੀ ਨਹੀਂ ਤੇ ਉਹਦੇ ਤੋਂ ਪਹਿਲਾਂ ਹੀ ਜਿਹੜੀ SIT ਬਣੀ ਸੀ ਉਹਨੇ ਪਹਿਲੀ ਮੁੱਢਲੀ ਰਿਪੋਰਟ ਜਮ੍ਹਾਂ ਕਰਾ ਦਿੱਤੀ ਹੈ ਕਿ ਉਸ ਰਿਪੋਰਟ ਕਿੰਨਿਆਂ ਲੋਕਾਂ ਦੇ ਨਾਂ ਲਿਖਤੇ ਫਲਾਣੇ ਫਲਾਣੇ ਦੋਸ਼ੀ ਹੈ। ਸਭ ਤੋਂ ਵੱਡਾ ਦੋਸ਼ੀ ਉੱਥੇ ਗਿਣਿਆ ਜਾ ਰਿਹਾ ਚੰਪਤ ਰਾਏ ਨੂੰ, ਜਿਹੜਾ ਚੰਪਤ ਰਾਏ ਹੈ BJP ਤੇ RSS ਦੀ ਟਾਪ ਦੀ ਲੀਡਰਸ਼ਿਪ ਦੇ ਨੇੜੇ ਗਿਣਿਆ ਜਾਂਦਾ ਸੀ। ਉਹਨੇ ਨੇੜੇ ਗਿਣਿਆ ਜਾਂਦਾ ਸੀ, ਉਹਦਾ ਇਸ ਵੇਲੇ ਨਾਂ ਸਭ ਤੋਂ ਵੱਡੇ ਦੋਸ਼ੀ ਦੇ ਤੌਰ ਤੇ ਲਿਆ ਜਾ ਰਿਹਾ। ਇਹ ਵੀ ਕਿਹਾ ਜਾ ਰਿਹਾ ਕਿ ਉਹਦੇ ਪਰਿਵਾਰ ਦੇ ਇੱਕ ਜੀ ਦੇ ਕੋਲ ਚੜਾਵੇ ਵਾਲੀਆਂ ਪੇਟੀਆਂ ਦੀ ਚਾਬੀ ਹੁੰਦੀ ਸੀ, ਕਿਉਂ ਹੁੰਦੀ ਸੀ? ਹੁਣ SIT ਨੇ ਉਹਦਾ ਨਾਂ ਦੋਸ਼ੀਆਂ ਦੀ ਲਿਸਟ ਵਿੱਚ ਦੇ ਦਿੱਤਾ, ਪ੍ਰਧਾਨ ਮੰਤਰੀ ਦੀ ਚਿੱਠੀ ਆ ਗਈ ਹੈ ਕਿ ਸਾਰੀ ਇਨਫੋਰਮੇਸ਼ਨ ਦਿੱਤੀ ਜਾਵੇ। ਉਹਨੇ ਕੱਲ ਇਨਫੋਰਮੇਸ਼ਨ ਦੇਣ ਤੋਂ ਇਹ ਕਿਹਾ ਕਿ ਨਾ ਕਰਤੀ ਹੈ, ਕਹਿੰਦਾ ਜੀ ਇੱਕੋ ਕੇਸ ਦੀ ਪੜਤਾਲ 2 ਥਾਵਾਂ ਤੇ ਥੋੜਾ ਹੋ ਸਕਦੀ, ਜਿੱਥੇ SIT ਪੜਤਾਲ ਕਰਦੀ ਪਈ ਆ ਉਧਰ ਤੁਸੀਂ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜਣੀ ਸਾਰੀ ਇਨਫੋਰਮੇਸ਼ਨ ਦਿਓ। ਉਹਨੇ ਆਖਿਆ ਮੈਂ ਨੀ ਕੋਈ ਵੀ ਇਨਫੋਰਮੇਸ਼ਨ ਦਿੰਦਾ। ਜੇ ਰਾਮ ਮੰਦਿਰ ਦੇ ਪ੍ਰਬੰਧਕਾਂ ਦੇ ਵਿੱਚ ਟਰੱਸਟ ਵਿੱਚ ਇਹੋ ਜਿਹੇ ਬੰਦੇ ਵੀ ਬਿਠਾਏ ਆ ਜਿਹੜੇ ਪ੍ਰਧਾਨ ਮੰਤਰੀ ਦਫ਼ਤਰ ਦੀ ਚਿੱਠੀ ਨੂੰ ਵੀ ਨਹੀਂ ਮੰਨਦੇ, ਉਹਨਾਂ ਦੇ ਉੱਤੇ ਹੁਣ SIT ਕਹਿੰਦੀ ਹੈ ਪਰਚਾ ਦਰਜ ਕਰੋ। SIT ਨੇ ਕਹਿ ਦਿੱਤਾ ਪਰ ਅੱਗੋਂ ਉਹ ਸੂਬੇ ਦੀ ਸਰਕਾਰ ਪਰਚਾ ਦਰਜ ਕਰਨ ਦੀ ਹਿੰਮਤ ਕਰਦੀ ਕਿ ਨਹੀਂ ਕਰਦੀ? ਜੇ ਕਰਨ ਤੇ ਕਈ ਫਸਣਗੇ। ਬਹੁਤ ਸਾਰੇ ਟਰੱਸਟੀਆਂ ਨੇ ਆਪੋ ਆਪਣੇ ਭਾਣਜੇ ਜਾਂ ਭਤੀਜੇ ਇਹਦੇ ਵਿੱਚ ਸ਼ਾਮਿਲ ਕਰਾਏ ਆ ਜਿਹੜੇ ਖਜ਼ਾਨਾ ਗਿਣ ਉਹ ਚ ਹੇਰਾ ਫੇਰੀ ਕਰਨ ਚ ਸ਼ਾਮਿਲ ਸੀ। ਮਾਮਲਾ ਕਾਫੀ ਉਹਨਾਂ ਦਾ ਟੇਢਾ ਹੋ ਗਿਆ
1: ਜੀ।

0: ਸ਼ਕਤੀਆਂ ਦੀਆਂ ਸਾਰੀਆਂ ਪਾਵਰਾਂ ਖੋਲੀਆਂ ਜਾਣ, ਜੇ ਜੰਗ ਨਾਲ ਸੰਬੰਧ ਸਾਰੇ ਖਰਚਿਆਂ ਦੀਆਂ ਪਾਵਰਾਂ ਖੋਲੀਆਂ ਜਾਣ ਤੇ ਉੱਥੇ ਇੱਕ ਦਿਨ ਵੀ ਜੰਗ ਕਿਸੇ ਸ਼ਾਮਿਲ ਨਹੀਂ ਹੋ ਸਕਦਾ। ਪਰ ਅਮਰੀਕਾ ਚ ਇੱਕ ਗੱਲ ਦੀ ਖੁੱਲ ਹੈ, ਉੱਥੇ ਜੋ ਮਰਜ਼ੀ ਪਾਸ ਕਰ ਦੇਵੇ ਸੈਨੇਟ ਜਾਂ ਥੱਲਿਓ ਕਾਂਗਰਸ ਕਰ ਦੇਵੇ, ਉਹਦੇ ਵਿੱਚ ਰਾਸ਼ਟਰਪਤੀ ਕੋਲ ਇੰਨੀਆਂ ਪਾਵਰਾਂ ਕਿ ਉਹ ਵੀਟੋ ਕਰਕੇ ਕਹਿ ਸਕਦਾ ਮੈਂ ਨਹੀਂ ਇਹਨੂੰ ਮੰਨਦਾ, ਤੇ ਉਹਨੇ ਮਰਨਾ ਵੀ ਹੈ ਨੀ, ਇਹਨਾਂ ਨੇ ਪਾਸ ਕਰਕੇ ਆਪਣੇ ਆਪ ਨੂੰ ਖੁਸ਼ ਕਰ ਲਿਆ। ਓਦਾਂ ਕੱਲ ਹੀ ਉੱਥੋਂ ਦੀਆਂ ਅਦਾਲਤਾਂ ਦੇ ਵੀ ਬੜੇ ਕਨਫਿਊਜ਼ਿੰਗ ਫੈਸਲੇ ਆਏ। ਇੱਕ ਸੈਂਟਰਲ ਅਦਾਲਤ ਨੇ ਅਮਰੀਕਾ ਦੀ ਸਰਕਾਰ ਨੂੰ ਆਖਿਆ ਤੇ ਲੋਕਾਂ ਨੂੰ ਧੜਾ ਧੜ ਇਮੀਗ੍ਰੇਸ਼ਨ ਦੇ ਨਾਂ ਤੇ ਫੜ ਫੜ ਕੇ ਡਿਪੋਰਟ ਕਰਨ ਵਾਲਾ ਸਿਲਸਿਲਾ ਬੰਦ ਕਰੋ, ਪਰ ਉੱਥੋਂ ਦੀ ਇੱਕ ਸੈਂਟਰਲ ਅਦਾਲਤ ਤੋਂ ਹੋ ਰਿਹਾ। ਉਹਨਾਂ ਨੇ ਕੇਂਦਰ ਸਰਕਾਰ ਨੂੰ ਕਹਿਤਾ ਕਿ ਜਿਹੜੇ ਲੋਕਾਂ ਕੋਲ ਕਾਗਜ਼ ਪੂਰੇ ਨਹੀਂ, ਜਿਹੜੇ ਇਮੀਗ੍ਰੇਸ਼ਨ ਚ ਗਲਤੀ ਨਾਲ ਗਲਤ ਤਰੀਕੇ ਨਾਲ ਆਏ, ਸਰਕਾਰ ਨਾਲ ਕੱਢਣਾ ਚਾਹੇ ਤੇ ਕੱਢ ਦੇਵੇ। ਯਾਨੀ ਇੱਕੋ ਦੇਸ਼ ਚ ਦੋ ਅਦਾਲਤਾਂ ਵੱਖ ਵੱਖ ਫੈਸਲੇ ਵੀ ਦੇ ਰਹੀਆਂ। ਪਤਾ ਨਹੀਂ ਅਮਰੀਕਾ ਚ ਕੀ ਕਰਨਾ ਚਾਹੁੰਦੇ ਆ, ਪਰ ਜੋ ਵੀ ਕਰਨਾ ਚਾਹੁੰਦੇ ਆ ਦੁਨੀਆਂ ਸਾਰੀ ਦੀਆਂ ਨਜ਼ਰਾਂ ਖਿੱਚ ਰਹੇ।
1: ਜੀ, ਦੁਨੀਆਂ ਦੀ ਨਜ਼ਰ ਜਿਹੜੀ ਹੈ ਉਹ ਇਸ ਵੇਲੇ ਅਗਲੀ ਖਬਰ ਤੇ ਵੀ ਹੈ ਜਿਹੜੀ ਮੈਂ ਤੁਹਾਨੂੰ ਪੁੱਛਣੀ ਹੈ। ਇੰਗਲੈਂਡ ਦੇ ਵਿੱਚ ਬੈਠੇ ਨੀਰਵ ਮੋਦੀ ਨੂੰ ਲੰਡਨ ਦੀ ਕੋਰਟ ਨੇ ਕਹਿਤਾ ਵੀ ਬੈਂਕ ਆਫ ਇੰਡੀਆ ਦਾ 100 ਕਰੋੜ ਦਾ ਕਰਜ਼ਾ ਭਾਈ ਤੈਨੂੰ ਮੋੜਨਾ ਹੀ ਪੈਣਾ। ਕੀ ਵਿਸਥਾਰ ਹੈ ਜੀ ਇਸ ਖਬਰ ਦਾ?
0: ਉੱਥੇ ਕੁਛ ਬੰਦੇ ਬੜੇ ਵੱਡੇ ਵੱਡੇ ਕੱਪੜੇ ਘੁਟਾਲੇ ਕਰਕੇ, ਕੁਝ ਕਾਂਗਰਸੀ ਸਰਕਾਰ ਵੇਲੇ ਵੀ ਭੱਜੇ ਸੀ, ਕੋਈ ਨਰਿੰਦਰ ਮੋਦੀ ਸਰਕਾਰ ਦੇ ਆਉਣ ਵੇਲੇ ਵੀ ਭੱਜੇ ਸੀ। ਉਹਨਾਂ ਚੋਂ ਇੱਕ ਤਾਂ ਵਿਜੇ ਮਾਲਿਆ ਸੀ ਜਿਹੜਾ 12-13 ਹਜ਼ਾਰ ਕਰੋੜ ਰੁਪਏ ਦਾ ਕੱਪੜਾ ਕਰਕੇ ਭੱਜ ਗਿਆ ਸੀ ਤੇ ਇੰਗਲੈਂਡ ਜਾ ਕੇ ਬਹਿ ਗਿਆ, ਵੱਡਾ ਫਰਡ ਗਿਆ। ਇੱਥੇ ਉਹਨੇ ਕਿੰਗ ਫਿਸ਼ਰ ਬੀਅਰ ਤੋਂ ਸ਼ੁਰੂ ਕਰਕੇ ਕਿੰਗ ਫਿਸ਼ਰ ਏਅਰਲਾਈਨ, ਕਿੰਗ ਫਿਸ਼ਰ, ਕਿੰਗ ਫਿਸ਼ਰ ਪਤਾ ਨੀ ਕਿੰਨਾ ਕੁਛ ਚਲਾ ਲਿਆ ਸੀ। ਮਗਰੋਂ ਪਤਾ ਲੱਗਿਆ ਕਿ ਸਾਰਾ ਕੁਝ ਫਰਾਡ ਸੀ, ਪਰ ਉਹ ਏਡਾ ਵੱਡਾ ਫਰਾਡ ਗਿਆ ਸੀ ਕਿ ਬੈਂਕ ਦੇ ਵਿੱਚ ਜੇ ਉਹਨੇ ਕੋਈ ਫਾਈਲ ਸਬਮਿਟ ਕਰਨੀ ਤੇ ਜਿਹੜੇ ਅਫਸਰ ਨੇ ਉਹਦੀ ਫਾਈਲ ਐਕਸੈਪਟ ਕਰਨੀ ਹੈ ਉਹਦਾ ਵੀ ਬੈਂਕ ਦਾ ਪਾਸਵਰਡ ਉਹਦੇ ਕੋਲ ਹੁੰਦਾ ਸੀ। ਜਿਹੜੇ ਅਫਸਰ ਨੇ ਉਸ ਫਾਈਲ ਦੀ ਪੜਤਾਲ ਕਰਨੀ ਤੇ ਅਪਰੂਵਲ ਦੇਣੀ ਹੈ ਉਹਦਾ ਪਾਸਵਰਡ ਵੀ ਇਹਦੇ ਕੋਲ ਹੁੰਦਾ ਸੀ। ਜਿਹਨੇ ਅੱਗੋਂ ਅਪਰੂਵਲ ਦੇ ਕੇ ਫੰਡ ਅਲਾਟ ਕਰਨੇ ਉਹਦਾ ਵੀ ਹੁੰਦਾ ਸੀ ਤੇ ਜਿਹਨੇ ਅਲਾਟ ਕੀਤੇ ਫੰਡ ਰਿਲੀਜ਼ ਕਰਨੇ ਉਹਦਾ ਵੀ ਹੁੰਦਾ ਸੀ। ਬੈਂਕ ਇੱਥੇ ਇੰਡੀਆ ਤੇ ਚੱਲਦੇ ਸੀ, ਦੁਬਈ ਚ ਬੈਠਾ, ਬਾਹਰ ਦੇ ਦੇਸ਼ਾਂ ਚ ਬੈਠਾ, ਆਪੇ ਹੀ ਪਾਸਵਰਡ ਵਰਤ ਕੇ ਤੇ ਸਾਰੀਆਂ ਫਾਈਲਾਂ ਆਪਣੀਆਂ ਕਲੀਅਰ ਕਰਕੇ ਤੇ ਬੈਂਕਾਂ ਤੋਂ ਕਰਜ਼ਾ ਲੈਂਦਾ ਰਿਹਾ। ਬੈਂਕਾਂ ਦੇ ਪਾਸਵਰਡ ਇਹਦੇ ਮੋਹਤੋਂ ਮੋਹ ਥੋੜਾ ਆ ਗਏ, ਉਹਨਾਂ ਸਾਰੇ ਅਫਸਰਾਂ ਨੇ ਕੁਝ ਲੈ ਦੇ ਕਰਕੇ ਦਿੱਤੇ ਹੋਣਗੇ, ਉਹ ਭੱਜ ਗਿਆ। ਉਹਦੇ ਤੋਂ ਬਾਅਦ IPL T20 ਕ੍ਰਿਕਟ ਦਾ ਚੱਲਦਾ, ਉਹਦਾ ਇੱਕ ਮੁਖੀ ਹੁੰਦਾ ਸੀ ਲਲਿਤ ਮੋਦੀ, ਫਿਰ ਉਹ ਹੇਰਾਫੇਰੀ ਕਰਕੇ 30,000 ਕਰੋੜ ਦੀ ਇੰਗਲੈਂਡ ਜਾ ਕੇ ਬਹਿ ਗਿਆ। ਇਹਨਾਂ ਤੋਂ ਬਾਅਦ ਨੀਰਵ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 3-4 ਵਿਦੇਸ਼ ਦੌਰਿਆਂ ਚ ਇਹਦੇ ਨਾਲ ਨਾਲ ਸੀ, ਆਸਟ੍ਰੇਲੀਆ ਵਗੈਰਾ ਵੀ ਇਹਦੇ ਨਾਲ ਹੀ ਗਿਆ ਸੀ। ਉੱਥੇ ਜਾ ਕੇ ਸਾਰੇ ਥਾਂ ਤੇ ਕੰਟੈਕਟ ਕਰਕੇ ਆਪਣਾ ਬਿਜ਼ਨਸ ਵਧਾਉਂਦਾ ਰਿਹਾ, ਵਧਾਉਂਦਾ ਵਧਾਉਂਦਾ ਮੁੜ ਕੇ ਇੰਗਲੈਂਡ ਚਲਾ ਗਿਆ ਤੇ ਪਤਾ ਲੱਗਾ ਕਿ 1,000 ਕਰੋੜ ਦੀ ਠੱਗੀ ਵੀ ਮਾਰ ਕੇ ਇਹਨੂੰ ਹੁਣ ਉੱਥੋਂ ਦੀ ਅਦਾਲਤ ਕਹਿੰਦੀ ਇੰਡੀਆ ਨੂੰ ਸੌਂਪ ਦਿਓ, ਅਜੇ ਸੌਂਪ ਤਾਂ ਰਹਿ ਨਹੀਂ। ਭਾਗਦੀ ਘੜੀ ਉਹਨੇ ਫਿਰ ਆਖਿਆ ਸੀ ਮੈਨੂੰ ਕੁਛ ਸਟੇ ਦਿਓ, ਇਹ ਵੀ ਆਖਿਆ ਕਿ ਮੈਨੂੰ ਤਾਂ ਪਤਾ ਨਹੀਂ ਮੇਰੇ ਵੱਲ ਕੋਈ ਪੈਸਾ ਨਿਕਲਦਾ ਬੈਂਕ ਦਾ। ਅਦਾਲਤ ਨੇ ਆਖਿਆ ਤੇਰੀਆਂ ਈਮੇਲ ਜਿਨ੍ਹਾਂ ਦੇ ਵਿੱਚ ਬੈਂਕ ਵੀ ਇਹ ਜ਼ਿਕਰ ਕਰਦਾ ਕਿ ਤੂੰ ਨਾ ਪੈਸਾ ਮਾਰਿਆ ਤੇ ਤੂੰ ਵੀ ਇਹਨਾਂ ਈਮੇਲ ਚ ਜ਼ਿਕਰ ਕੀਤਾ ਕਿ ਤੂੰ ਨਾ ਪੈਸਾ ਮਾਰਿਆ, ਬਾਕੀ ਕਰਾਂਗੇ ਗੱਲਾਂ ਕਰਾਂਗੇ ਬਾਅਦ ਚ। ਉਹਨਾਂ ਨੇ ਆਪਣੀ ਇੰਗਲੈਂਡ ਦੀ ਕਰੰਸੀ ਚ ਜਿੰਨੀ ਰਕਮ ਉਹਨੂੰ ਆਖਿਆ ਵੀ ਖੜੇ ਪੈਰ ਪੇ ਕਰ, ਉਹ 150 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਹ ਜੇ ਉਹਨੂੰ ਪਹਿਲੀ ਸੱਟ ਆਪਣੇ ਇੰਨੀ ਸੱਟ ਨਾਲ ਕੋਈ ਫਰਕ ਪੈਂਦਾ, ਜਿਹਨੇ 10-12 ਹਜ਼ਾਰ ਕਰੋੜ ਕਮਾਇਆ ਹੋਵੇ ਤੇ 100 ਕਰੋੜ ਮੋੜਨਾ ਵੀ ਪੈ ਜਾਊ ਤੇ ਉਹਨੂੰ ਬਹੁਤਾ ਫਰਕ ਨਹੀਂ ਪੈਣਾ। ਪਰ ਇਹ ਸ਼ੁਰੂਆਤ ਹੈ, ਅਗਲਿਆਂ ਦਿਨਾਂ ਚ ਸੱਟਾਂ ਨੂੰ ਹੋਰ ਵੀ ਪੈ ਸਕਦਾ।
1: ਜੀ ਪੰਨੂ ਸਾਹਿਬ, ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਸੀਂ ਡਿਟੇਲਡ ਇਨਫੋਰਮੇਸ਼ਨ ਸਾਡੇ ਸਰੋਤਿਆਂ ਨੂੰ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ,
1: ਸ਼ੁਕਰੀਆ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ

0: ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4340443500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ। ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 4039470060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ

0: ਜਿਨ੍ਹਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंज कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंज कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
0: मर्सिडीज बेंज कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 4036162445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790

0: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ

0: ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ। 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ 403-510-1515। 2935 19th Street, ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222।
1: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ, ਜੂਨ ਮਹੀਨੇ ਦੀ 25 ਤਾਰੀਖ ਸੰਨ 2026, ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਕਰਾਂਗੇ, ਮੌਸਮ ਦੀ ਵੀ ਗੱਲ ਕਰਾਂਗੇ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਬਹੁਤ ਸਾਰੇ ਮੁੱਦਿਆਂ 'ਤੇ ਵਿਚਾਰ ਲੈ ਜਾਣਗੇ। ਜਤਿੰਦਰ ਪੰਨੂ ਜੀ ਹੁਣਾਂ ਨਾਲ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੁੰਦਾ ਜੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ 'ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰਦੇ ਹਾਂ ਜੀ। ਮੌਸਮ ਕਿਸ ਵਕਤ ਕਿਸ ਤਰ੍ਹਾਂ ਦਾ ਹੋ ਜਾਵੇ ਇਹ ਅੰਦਾਜ਼ਾ ਨਹੀਂ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ, ਲੇਕਿਨ ਪਿਛਲੇ ਕੁਛ ਦਿਨਾਂ ਤੋਂ ਸਾਨੂੰ ਨਾ ਜ਼ਿਆਦਾ ਗਰਮੀ ਅਤੇ ਨਾ ਜ਼ਿਆਦਾ ਠੰਡ ਵਾਲਾ ਮੌਸਮ, ਥੋੜ੍ਹਾ ਜਿਹਾ ਦਰਮਿਆਨਾ ਮੌਸਮ ਹੀ ਦੇਖਣ ਨੂੰ ਮਿਲਿਆ। ਇਸ ਵੇਲੇ 23 ਡਿਗਰੀ ਸੈਲਸੀਅਸ ਹੈ, ਕਿਤੇ ਕਿਤੇ ਬੱਦਲਵਾਈ, ਕਿਤੇ ਧੁੱਪ ਨਿਕਲੀ ਹੋਈ ਹੈ। ਜੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਵੱਧ ਤੋਂ ਵੱਧ 20 ਅਤੇ ਘੱਟ ਤੋਂ ਘੱਟ 12, ਉਸ ਤੋਂ ਅਗਲੇ ਦਿਨ 18 ਅਤੇ 14, ਉਸ ਤੋਂ ਅਗਲੇ ਦਿਨ 16 ਅਤੇ 13 ਡਿਗਰੀ ਸੈਲਸੀਅਸ, ਫਿਰ 16, 18, 20, ਇੱਥੇ ਇੱਕ ਹੀ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ, ਲੇਕਿਨ ਕੁਝ ਜ਼ਿਆਦਾ ਜੋ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਜੋ ਅੱਗੇ ਵੀਕੈਂਡ ਵੀ ਆ ਰਿਹਾ, 1 ਜੁਲਾਈ ਵੀ ਆ ਰਹੀ ਹੈ, ਇੱਧਰ ਸਟੈਂਪੀਡ ਕੈਲਗਰੀ ਦੇ ਵਿੱਚ ਆ ਰਹੀ ਹੈ, ਸਾਰੀਆਂ ਚੀਜ਼ਾਂ ਹੈਗੀਆਂ ਨੇ, ਸਭ ਆਊਟਡੋਰ ਐਕਟੀਵਿਟੀ ਇਸ ਵੇਲੇ ਸਿਖਰ 'ਤੇ ਚੱਲ ਰਹੀ ਹੈ। ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਇਸੇ ਤਰ੍ਹਾਂ ਹੀ ਹੁੰਦਾ, ਅਤੇ ਨਾਲ ਦੀ ਨਾਲ ਕੈਨੇਡਾ ਸਟਰੋਂਗ ਪਾਸ ਵੀ ਇਸ ਵਕਤ ਜਿਹੜਾ ਸਰਕਾਰ ਨੇ ਸਹੂਲਤ ਦਿੱਤੀ ਹੋਈ ਹੈ ਉਹਦਾ ਫਾਇਦਾ ਕੈਨੇਡੀਅਨ ਉਠਾ ਰਹੇ ਨੇ। ਤੁਸੀਂ ਗਲੇਸ਼ੀਅਰ ਦੇਖਣੇ ਹੋਣ, ਮਾਊਂਟੇਨ ਪੀਕਸ ਦੇਖਣੀਆਂ ਹੋਣ, ਨੈਸ਼ਨਲ ਪਾਰਕਸ ਵਿਜ਼ਿਟ ਕਰਨੇ ਹੋਣ, ਲੇਕਸ ਵਿਜ਼ਿਟ ਕਰਨੀਆਂ ਹੋਣ, ਅਤੇ ਕਾਫੀ ਸਾਰੀਆਂ ਐਕਟੀਵਿਟੀਜ਼ ਹੈਗੀਆਂ ਨੇ, ਅਤੇ ਸਟਰੋਂਗ ਪਾਸ ਦੇ ਜ਼ਰੀਏ ਕਈ ਜਗ੍ਹਾ 'ਤੇ ਫ੍ਰੀ ਐਡਮਿਸ਼ਨ ਹੈ। ਕੈਂਪਿੰਗ 'ਤੇ 25% ਤੱਕ ਔਫ ਹੈ। ਓਵਰਨਾਈਟ ਸਟੇਜ਼ ਦੇ ਬਾਰੇ ਕੁਛ ਏਜ ਦੇ ਹਿਸਾਬ ਨਾਲ, ਨੈਸ਼ਨਲ ਜਿਹੜੇ ਹਿਸਟਰੀ ਦੇ ਮਿਊਜ਼ੀਅਮ ਵਗੈਰਾ ਨੇ ਉੱਥੇ ਵੀ ਇਸ ਤਰ੍ਹਾਂ ਡਿਸਕਾਊਂਟ ਦਿੱਤੇ ਜਾ ਰਹੇ ਨੇ, ਵੱਡੇ ਡਿਸਕਾਊਂਟ ਨੇ। ਸਰਕਾਰ ਇਸ ਚੀਜ਼ ਨੂੰ ਪ੍ਰਮੋਟ ਕਰ ਰਹੀ ਹੈ ਕਿ ਕੈਨੇਡੀਅਨ ਇਸ ਤੋਂ ਪਹਿਲਾਂ ਕਿ ਹੋਰਨਾਂ ਦੇਸ਼ਾਂ ਵੱਲੋਂ ਰੁੱਖ ਕਰਨ, ਆਪਣੇ ਮੁਲਕ ਨੂੰ ਉਹ ਜ਼ਰੂਰ ਦੇਖਣ। ਕੈਲਗਰੀ ਦੇ ਨੇੜਲੇ ਬੈਂਫ ਨੈਸ਼ਨਲ ਪਾਰਕ ਦੇ ਵਿੱਚ ਇਹ ਲੋਕੇਸ਼ਨ ਜਿਹੜੀ ਹੈ ਜੀ, ਆਪ ਜੀ ਨੂੰ ਪਤਾ ਹੈ ਕਿ ਹਾਈ ਇਨ ਡਿਮਾਂਡ ਲੋਕੇਸ਼ਨ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਬੈਂਫ ਨੈਸ਼ਨਲ ਪਾਰਕ, ਅਤੇ ਉੱਥੇ ਜਾਣ ਲਈ ਸਰਕਾਰਾਂ ਵੱਲੋਂ ਜਾਂ ਪਾਰਕਸ ਕੈਨੇਡਾ ਦੇ ਵੱਲੋਂ ਜੋ ਇਨਫੋਰਮੇਸ਼ਨ ਦਿੱਤੀ ਜਾ ਰਹੀ ਕਿ ਪਲੈਨ ਪਹਿਲਾਂ ਤਿਆਰ ਕਰੋ, ਕਿਉਂਕਿ ਸਾਰੇ ਉੱਧਰ ਨੂੰ ਜਾਂਦੇ ਨੇ,

ਤੇ ਤੁਸੀਂ ਲੇਟੈਸਟ ਇਨਫੋਰਮੇਸ਼ਨ ਲੈਣ ਲਈ ਤੁਸੀਂ ਪਾਰਕਸ ਕੈਨੇਡਾ ਦੀ ਐਪ ਡਾਊਨਲੋਡ ਕਰੋ ਤੇ ਉੱਥੋਂ ਇਨਫੋਰਮੇਸ਼ਨ ਲਓ ਕਿ ਜਿੱਥੇ ਜਿੱਥੇ ਤੁਸੀਂ ਜਾਣਾ ਉੱਥੇ ਕਿੰਨਾ ਕਰੈਸ਼ ਹੈ ਕੀ ਬੁਕਿੰਗ ਦੀ ਲੋੜ ਤਾਂ ਨਹੀਂ ਤੁਸੀਂ ਗਾਰਬੇਜ ਦਾ ਕਿਵੇਂ ਖਿਆਲ ਰੱਖਣਾ ਅਤੇ ਔਰ ਜਿਹੜੇ ਪੈਟਸ ਨੇ ਆਪਣੇ ਪਾਲਤੂ ਨੇ ਉਹਨਾਂ ਨੂੰ ਕਿਵੇਂ ਜਿਹੜਾ ਤੁਸੀਂ ਸਾਂਭਣਾ ਅਤੇ ਏਰੀਆ ਜਿੱਥੇ ਕਿਤੇ ਬੰਦ ਕੀਤਾ ਗਿਆ ਉਹਦੀ ਰਿਸਪੈਕਟ ਕਿਵੇਂ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਹੈ ਉਹ ਸਮਝਾਈ ਜਾ ਰਹੀ ਅਤੇ ਆਵਰਸ ਆਫ ਓਪਰੇਸ਼ਨ ਵੀ ਸਮਝਾਏ ਜਾ ਰਹੇ ਨੇ ਕਿ ਤੁਸੀਂ ਜਦੋਂ ਜਾਂਦੇ ਹੋ ਅਤੇ ਕਿਹੜੀ ਚੀਜ਼ ਕਿੰਨੇ ਵਜੇ ਖੁੱਲ੍ਹਦੀ ਹੈ ਅਤੇ ਕਿੰਨੇ ਵਜੇ ਬੰਦ ਹੁੰਦੀ ਹੈ ਅਤੇ ਪਾਰਕ ਦੇ ਪਾਸ ਜਿਹੜੇ ਨੇ ਤੁਸੀਂ ਕਿੱਥੋਂ ਲੈ ਸਕਦੇ ਹੋ ਕਿਹੜੀ ਕਿਹੜੀ ਚੀਜ਼ ਦੇ ਸੋ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਔਨਲਾਈਨ ਅਵੇਲੇਬਲ ਹੈ ਉੱਥੋਂ ਲੈ ਕੇ ਫਿਰ ਮੂਵ ਕਰਨਾ ਹੈ ਜੀ ਖਾਸ ਤੌਰ 'ਤੇ ਜਿਹੜੇ ਵੀਕੈਂਡ ਹੁੰਦੇ ਨੇ ਕੈਲਗਰੀ ਦੇ ਵਿੱਚ ਸਟੈਂਪੇਡ ਆ ਰਹੀ ਹੈ ਅਤੇ ਇਸ ਮੌਕੇ 'ਤੇ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ ਅੱਜ ਦੇ ਪ੍ਰੋਗਰਾਮ 'ਚ ਇਸ ਸੰਬੰਧੀ ਵੀ ਰਿਪੋਰਟ ਪੇਸ਼ ਕਰਾਂਗੇ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਜੋ ਮਾਰਕੀਟਸ ਨੇ ਉਹਨਾਂ ਦੀ ਗੱਲ ਕਰਾਂਗੇ ਕਿ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਯੁੱਧਬੰਦੀ ਦੇ ਸਮਝੌਤੇ ਤੋਂ ਬਾਅਦ ਮਾਰਕੀਟ ਕਿੱਧਰ ਨੂੰ ਜਾ ਰਹੀ ਹੈ ਉਹਦੇ ਬਾਰੇ ਵਿਸਥਾਰ ਸਹਿਤ ਰਿਪੋਰਟ ਹਮੇਸ਼ਾ ਹੀ ਤਰ੍ਹਾਂ ਆਪ ਜੀ ਨਾਲ ਵੀ ਸਾਂਝੀ ਕਰਾਂਗੇ ਅੱਜ ਵੀ ਇਸ ਤੋਂ ਇਲਾਵਾ ਜੋ ਮੰਦਭਾਗੀ ਕੁਦਰਤੀ ਆਫਤ ਵੈਨਜ਼ੂਏਲਾ ਦੇ ਵਿੱਚ ਆਈ ਹੈ ਅਤੇ ਸੈਂਕੜੇ ਲੋਕ ਮਾਰੇ ਗਏ ਨੇ ਕੁਛ ਰਿਪੋਰਟਸ ਜਿਹੜੀਆਂ ਅਨਕਨਫਰਮਡ ਨੇ ਉਹ ਕਹਿ ਰਹੇ ਨੇ ਕਿ ਹਜ਼ਾਰਾਂ ਲੋਕ ਹੋ ਸਕਦੇ ਨੇ ਮੀਡੀਆ ਦੇ ਵਿੱਚ ਫੋਟੋਆਂ ਬਹੁਤ ਆ ਰਹੀਆਂ ਨੇ ਜੋ ਬਿਫੋਰ ਐਂਡ ਆਫਟਰ ਦੀਆਂ ਫੋਟੋ ਨੇ ਕਿ ਬਹੁਤ ਉੱਚੀਆਂ ਉੱਚੀਆਂ ਕਈ ਮੰਜ਼ਿਲਾਂ ਇਮਾਰਤਾਂ ਨੇ ਅਤੇ ਭੂਚਾਲ ਆਉਣ ਤੋਂ ਬਾਅਦ ਉਹ ਇਮਾਰਤਾਂ ਦੀ ਜਗ੍ਹਾ 'ਤੇ ਕੀ ਬਚਿਆ ਉਹ ਫੋਟੋਆਂ ਕੰਪੈਰੀਜ਼ਨ ਦੇ ਵਿੱਚ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਸੋ ਬਹੁਤ ਸਾਰੇ ਲੋਕ ਲਾਪਤਾ ਨੇ ਹਜ਼ਾਰਾਂ ਜ਼ਖਮੀ ਨੇ ਸੋ ਇਹਦੇ ਬਾਰੇ ਰਿਪੋਰਟ ਪੇਸ਼ ਕਰਾਂਗੇ ਵੈਨਜ਼ੂਏਲਾ ਦੇ ਵਿੱਚ ਅਤੇ ਕੈਨੇਡਾ ਵਾਲੇ ਇਮਦਾਦ ਭੇਜ ਰਹੇ ਨੇ ਵੈਨਜ਼ੂਏਲਾ ਨੂੰ ਲੇਕਿਨ ਮਾਰਕ ਕਾਰਨੀ ਨੇ ਨਾਲ ਹੀ ਇੱਕ ਬਿਆਨ ਵੀ ਦਿੱਤਾ ਉਹ ਕੀ ਕਹਿੰਦੇ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਇੱਧਰ ਅਮਰੀਕਾ ਦੇ ਨਾਲ ਜੋ ਕਸਮਾ ਐਗਰੀਮੈਂਟ ਹੈ ਜਾਂ ਜਿਸਨੂੰ ਨਾਫਟਾ ਕਿਹਾ ਜਾਂਦਾ ਸੀ ਨੌਰਥ ਅਮੈਰੀਕਨ ਫਰੀ ਟ੍ਰੇਡ ਐਗਰੀਮੈਂਟ ਉਸ ਨਾਫਟਾ ਸਮਝੌਤੇ ਨੂੰ ਕੀ ਰਿਨਿਊ ਕੀਤਾ ਜਾਵੇਗਾ ਕਿ ਡੋਨਲਡ ਟਰੰਪ ਕਿਸੇ ਗੱਲ 'ਤੇ ਆਉਣਗੇ ਇਸ ਬਾਰੇ ਮਾਰਕ ਕਾਰਨੀ ਬੋਲੇ ਨੇ ਅਤੇ ਉਹਨਾਂ ਨੇ ਕੀ ਜਵਾਬ ਦਿੱਤਾ ਹੈ ਅਤੇ ਕੀ ਅਸੀਂ ਉਮੀਦ ਰੱਖ ਸਕਦੇ ਹਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਮਾਰਕ ਕਾਰਨੀ ਹੋਰ ਵੀ ਕੁਛ ਸਾਨੂੰ ਜਾਣਕਾਰੀ ਦੇ ਰਹੇ ਨੇ ਅਤੇ ਕੈਲਗਰੀ ਵੀ ਆ ਰਹੇ ਨੇ ਸਟੈਂਪੀਡ 'ਤੇ ਇਹਦੇ ਬਾਰੇ ਵੀ ਰਿਪੋਰਟ ਪੇਸ਼ ਕਰਾਂਗੇ ਮਾਰਕ ਕਾਰਨੀ ਖਬਰਾਂ ਵਿੱਚ ਨੇ ਅਤੇ 6 ਜਗ੍ਹਾ 'ਤੇ ਬਾਈ ਇਲੈਕਸ਼ਨ ਉਪ ਚੋਣ ਹੋਣੀ ਹੈ ਕਿਉਂਕਿ ਕੋਈ ਰਿਜ਼ਾਈਨ ਕਰ ਗਿਆ ਕੋਈ ਛੱਡ ਗਿਆ ਕੁਛ ਇਸ ਤਰ੍ਹਾਂ ਦੀ ਕਹਾਣੀ ਹੈ ਅਤੇ ਕਦੋਂ ਕਦੋਂ ਹੋਣਗੇ ਇਹਨਾਂ ਬਾਰੇ ਥੋੜ੍ਹਾ ਜਿਹਾ ਆਈਡੀਆ ਦਿੱਤਾ ਹੈ ਜੀ ਮਾਰਕ ਕਾਰਨੀ ਹੋਣਾ ਨੇ ਅਤੇ ਇਹਦੇ ਨਾਲ ਹੀ ਮਾਰਕ ਕਾਰਨੀ ਹੋਰਾਂ ਨਾਲ ਇਸ ਸੰਬੰਧਿਤ ਇੱਕ ਖਬਰ ਕਰਾਂਗੇ ਕਿ ਜੋ ਪ੍ਰਧਾਨ ਮੰਤਰੀ ਦੀ ਰਿਹਾਇਸ਼ ਗਾਹ ਹੈ ਜੋ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੈ ਅਤੇ ਜੋ ਲੰਬਾ ਸਮਾਂ ਜਿਸ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਰਹੇ ਨੇ ਉਸ ਇਮਾਰਤ ਦਾ ਉਸ ਘਰ ਦਾ 24 ਸਸੈਕਸ ਡਰਾਈਵ ਜਿਹੜਾ ਹੈ ਉਹਦਾ ਕੀ ਬਣੇਗਾ ਇਹਦੇ ਬਾਰੇ ਕੀ ਕਹਿ ਰਹੇ ਨੇ ਮਾਰਕ ਕਾਰਨੀ ਕਿ ਵੱਡਾ ਖਰਚਾ ਕਰਕੇ ਇਸ ਪ੍ਰਾਈਮ ਮਿਨਿਸਟਰ ਦੀ ਰਿਹਾਇਸ਼ਗਾਹ ਨੂੰ ਸਾਂਭਣਾ ਚਾਹੀਦਾ ਹੈ ਜਾਂ ਨਹੀਂ ਇਹਦੇ ਬਾਰੇ ਦੱਸਣਗੇ ਇੱਧਰ ਗੱਲ ਕਰ ਲਈਏ ਜੀ ਕੈਲਗਰੀ ਦੇ ਵਿੱਚ ਅਤੇ ਕੈਲਗਰੀ ਪੁਲਿਸ ਨੇ ਐਕਸਟੋਰਸ਼ਨ ਨਾਲ ਸੰਬੰਧਿਤ 15 ਮੁੰਡਿਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਨੇ ਨਾਮ ਲਾ ਕੇ ਫੋਟੋਆਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਨਾਮ ਵੀ ਲਾਏ ਕਿਸੇ ਦੇ ਨਹੀਂ ਲਾਏ ਔਰ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਇੱਕ ਜੋ ਅੱਗੇ ਵੀ ਖਬਰ ਆਈ ਸੀ ਉਸ ਨਾਲ ਵੀ ਸੰਬੰਧਿਤ ਹੈ ਅਤੇ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੇ ਮੁੰਡੇ ਨੇ ਜੀ ਇਹ ਐਕਸਟੋਰਸ਼ਨ ਦੇ ਕੇਸਾਂ ਵਿੱਚ ਲੋੜੀਂਦੇ ਨੇ ਅਤੇ ਪੁਲਿਸ ਨੇ ਇਹਨਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਨੇ ਅਤੇ ਸਸਪੈਕਟ ਜਿਹੜੇ ਨੇ ਛੱਕੀ ਨੇ ਉਹ ਇਹਨਾਂ ਨੂੰ ਲੱਭਿਆ ਜਾ ਰਿਹਾ ਇਹ ਕੈਲਗਰੀ ਪੁਲਿਸ ਨੇ ਵੱਡੀ ਜਿਹੜੀ ਖਬਰ ਹੈ ਜੀ ਉਹ ਅੱਜ ਇਹਦੇ ਬਾਰੇ ਖੁਲਾਸਾ ਕੀਤਾ ਹੈ ਇਸ ਤੋਂ ਇਲਾਵਾ ਜੀ ਕੱਲੀ ਕੈਲਗਰੀ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2 ਪੰਜਾਬੀ ਮੁੰਡੇ ਫੜੇ ਗਏ ਨੇ ਐਕਸਟੋਰਸ਼ਨ ਅਤੇ ਸ਼ੂਟਿੰਗ ਦੇ ਕੇਸ ਦੇ ਵਿੱਚ ਉਹਨਾਂ 'ਤੇ ਕੇਸ ਪਾ ਦਿੱਤਾ ਗਿਆ ਅਤੇ ਚਾਰਜ ਕਰ ਦਿੱਤਾ

ਦਿੱਤਾ ਗਿਆ ਜੀ ਉਹਨਾਂ ਨੂੰ ਇਹ ਅਨਫੋਰਚੂਨੇਟਲੀ ਖਬਰਾਂ ਤੇ ਸਸਕਾਟੂਨ ਦੀ ਇੱਕ ਘਟਨਾ ਹੈ ਇੱਕ ਜਿਹੜੀ ਹੈ ਜਿਸ ਵਿੱਚ ਇੱਕ ਸੈਮੀ ਟਰੱਕ ਡਰਾਈਵਰ ਜਿਸਨੇ ਹਾਈਟ ਦਾ ਖਿਆਲ ਨਹੀਂ ਰੱਖਿਆ ਤੇ ਉਸਦਾ ਜਿਹੜਾ ਟਰੱਕ ਸੀ ਉਹ ਬ੍ਰਿਜ ਦੇ ਵਿੱਚ ਜਾ ਵੱਜਾ ਉਸ ਤੋਂ ਬਾਅਦ ਜੋ ਨੁਕਸਾਨ ਹੋਇਆ ਤੇ ਹੋਰ ਜੋ ਗੱਲਾਂ ਬਾਤਾਂ ਹੋਈਆਂ ਸੇਫਟੀ ਨੂੰ ਲੈ ਕੇ ਜੋ ਰੌਲਾ ਰੱਪਾ ਪਿਆ ਉਸ ਵਿੱਚ ਸੈਮੀ ਟਰੱਕ ਦੇ ਇਸ ਡਰਾਈਵਰ ਨੂੰ $11,000 ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ ਹੈ ਹੋਰ ਵੀ ਡਿਟੇਲਸ ਹੈਗੀਆਂ ਨੇ ਇਸ ਖਬਰ ਦੀਆਂ ਉਹ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਸਾਂਝੇ ਕਰਾਂਗੇ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤੇ 587-832-1208 ਤੇ ਸੰਪਰਕ ਕਰ ਲਓ 587-832-1208 YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਅਗਰ ਤੁਹਾਨੂੰ ਮਦਦ ਦੀ ਲੋੜ ਹੈ ਤੇ ਵੀਰਪਾਲ ਕੌਰ ਹੋਰਾਂ ਦਾ ਨੰਬਰ ਨੋਟ ਕਰ ਲਓ 825-760-0983 8257600983 ਵੀਰਪਾਲ ਕੌਰ ਹੋਰਾਂ ਦਾ ਇਹ ਫੋਨ ਨੰਬਰ ਹੈ YYC ਹੋਮ ਕੇਅਰ ਤੇ ਬਿੱਲ ਸਰਕਾਰ ਨੂੰ ਭੇਜਣਗੇ ਤੇ ਆਪ ਜੀ ਨੂੰ ਚਾਰਜ ਨਹੀਂ ਕਰਨਗੇ OSS ਸਮਾਈਲ ਮੈਡੀਕਲ ਕਲੀਨਿਕ ਜੋ ਸਨਰਿਜ ਏਰੀਆ ਦੇ ਵਿੱਚ ਹੈ ਜੀ ਸਨਰਿਜ ਮਾਲ ਦੇ ਲਾਗੇ ਇੱਥੇ ਨਵੇਂ ਪੇਸ਼ੈਂਟ ਲੈ ਜਾ ਰਹੇ ਨੇ ਤੇ ਅਪੁਆਇੰਟਮੈਂਟ ਦੀ ਕੋਈ ਲੋੜ ਨਹੀਂ ਹੈ ਤੁਸੀਂ ਵਾਕ ਇਨ ਵੀ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਐਕਸਪਰਟ ਡਾਕਟਰ ਨੇ ਇਹਨਾਂ ਕੋਲ ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਫਿਰ ਸੁਣ ਲਓ ਤੇ ਕੋਈ ਤੁਹਾਨੂੰ ਉੱਥੇ ਜਿਹੜਾ ਹੈ ਨਵੇਂ ਪੇਸ਼ੈਂਟ ਦੇ ਤੌਰ 'ਤੇ ਘਬਰਾਉਣ ਦੀ ਲੋੜ ਨਹੀਂ ਹੈ ਪਹਿਲਾਂ ਅਗਰ ਤੁਸੀਂ ਨਹੀਂ ਉੱਥੇ ਰਜਿਸਟਰਡ ਤਾਂ ਤੁਸੀਂ ਨਵੇਂ ਪੇਸ਼ੈਂਟ ਵਜੋਂ ਵੀ ਜਾ ਸਕਦੇ ਹੋ OSS ਸਮਾਈਲ ਮੈਡੀਕਲ 587-617-4496 587-617-4696 ਇਹਦਾ ਫੋਨ ਨੰਬਰ ਹੈ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਬਹੁਤ ਵੱਡੀ ਡੀਲਰਸ਼ਿਪ ਹੈ ਅਤੇ ਇਹ ਹੈ ਜੀ ਨੌਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਦੇ ਬਿਲਕੁਲ ਉੱਪਰ ਤੁਸੀਂ ਉੱਥੇ ਸੰਪਰਕ ਕਰੋ ਗੌਰਵ ਸ਼ਰਮਾ ਹੋਰਾਂ ਨਾਲ ਵਧੀਆ ਡੀਲ ਆਪ ਜੀ ਨੂੰ ਲੈ ਦੇਣਗੇ 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ 403-404-3500 ਅਤੇ ਬਹੁਤ ਹੀ ਭਰੋਸੇਯੋਗ ਸੇਵਾਵਾਂ ਆਪ ਜੀ ਨੂੰ ਦੇਣਗੇ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਅਤੇ ਨਾਲ ਦੀ ਨਾਲ 24 ਘੰਟੇ ਵੀ ਇਹ ਰੈਸਟੋਰੈਂਟ ਖੁੱਲ੍ਹਦਾ ਜੀ ਨੌਰਥ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ ਲਾਈਵ ਕਾਊਂਟਰ ਦੇ ਨਾਲ ਸਪੈਸ਼ਲ ਮਾਲ ਪੂੜੇ ਅਤੇ ਖੀਰ ਗੁਲਗੁਲੇ ਹਰ ਸੈਟਰਡੇ ਅਤੇ ਸੰਡੇ ਨੂੰ ਹੁੰਦੇ ਨੇ ਇਸ ਤੋਂ ਇਲਾਵਾ ਬ੍ਰੇਕਫਾਸਟ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਸ ਦਾ ਆਨੰਦ ਤੁਸੀਂ ਮਾਣ ਸਕਦੇ ਹੋ ਅਤੇ 40 ਤੱਕ ਗੈਸਟ ਜਿਹੜੇ ਨੇ ਬੈਠ ਕੇ ਡਿਨਰ ਕਰ ਸਕਦੇ ਨੇ ਖੁੱਲ੍ਹਾ ਡੁੱਲਾ ਸਿਟਿੰਗ ਹਾਲ ਹੈ ਜੀ ਇਹਨਾਂ ਕੋਲ ਫੋਨ 403-936-7777 403-936-7777 ਰੇਡੀਓ ਸੁਰਸੰਗਮ ਤੇ ਅਗਲੇ ਸਾਡੇ ਸਪੋਂਸਰਾਂ ਬਾਰੇ ਦੱਸ ਦਈਏ ਕਿ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਜਿੱਥੋਂ ਸਿਰਫ $7 ਦੇ ਵਿੱਚ ਤੁਸੀਂ ਪਾਸਪੋਰਟ ਫੋਟੋ ਜਿਹੜੀ ਹੈ ਉਹ ਬਣਵਾ ਸਕਦੇ ਹੋ ਅਤੇ $7 ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦੀ ਫੋਟੋ ਆਪ ਜੀ ਨੂੰ ਬਣਾ ਕੇ ਦੇਣਗੇ ਇਸ ਤੋਂ ਇਲਾਵਾ ਆਪ ਜੀ ਲਈ ਫੈਮਿਲੀ ਫੋਟੋ ਬੱਚਿਆਂ ਦੀਆਂ ਫੋਟੋ ਗ੍ਰੈਜੂਏਸ਼ਨ ਫੋਟੋ ਇਹ ਵੀ ਖਿੱਚ ਦੇਣਗੇ ਪਿਕਸਲ ਫੋਟੋ ਸਟੂਡੀਓ ਵਾਲੇ ਸਵਾਨਾ ਬਾਜ਼ਾਰ ਦੇ ਵਿੱਚ 403-947-0060 403-947-0060 ਪਿਕਸਲ ਫੋਟੋ ਸਟੂਡੀਓ ਅਤੇ ਆਓ ਅੱਜ ਦੇ ਪ੍ਰੋਗਰਾਮ ਵਿੱਚ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਮਾਰਕੀਟ ਦੇ ਬਾਰੇ ਮਾਰਕੀਟ ਬਾਰੇ ਇਹ ਸਮਾਚਾਰ ਹੈ ਜੀ ਕਿ ਜਿਸ ਦਿਨ ਇਰਾਨ ਦੇ ਉੱਪਰ ਹਮਲਾ ਹੋਇਆ ਜਿਸ ਲੈਵਲ 'ਤੇ ਕੱਚੇ ਤੇਲ ਦੀਆਂ ਕੀਮਤਾਂ ਉਸ ਦਿਨ ਸੀ ਜੰਗਬੰਦੀ ਹੋਣ ਦੇ ਨਾਲ ਅਤੇ ਸਮੁੰਦਰੀ ਰਸਤਾ ਖੁੱਲ੍ਹਣ ਦੇ ਨਾਲ ਇਹ ਕੀਮਤਾਂ ਤਕਰੀਬਨ ਉੱਥੇ ਆ ਗਈਆਂ ਨੇ WTI ਕਰੂਡ ਆਇਲ ਜੋ ਹੈ ਜੀ $71.72 ਦੇ ਲਾਗੇ ਟ੍ਰੇਡ ਹੋ ਰਿਹਾ ਅਤੇ ਬ੍ਰੈਂਟ ਕਰੂਡ ਜੋ ਹੈ $74.75 ਪ੍ਰਤੀ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ ਉਸ ਵੇਲੇ ਥੋੜ੍ਹੀਆਂ ਬਹੁਤੀਆਂ ਇਸ ਤੋਂ ਘੱਟ ਸਨ
लेकिन

ਲੈਵਲ ਉਹੀ ਆ ਗਿਆ ਜੀ, ਉਹ ਬਾਰ ਜਿਹੜੀ ਹੈ 70 ਤੋਂ ਹੇਠਾਂ ਸੀ ਉਸ ਵੇਲੇ ਤੇ ਹੁਣ ਥੋੜੀ ਜਿਹੀ ਉੱਪਰ ਹੈ, ਤੇ ਮਾਰਕੀਟ ਜਿਹੜੀ ਕੱਚੇ ਤੇਲ ਦੀ ਹੈ ਉਹ ਉਸ ਵੇਲੇ ਵਧੀ ਸੀ ਜਦੋਂ ਇਰਾਨ ਦੇ ਉੱਪਰ ਹਮਲਾ ਬੋਲ ਦਿੱਤਾ ਗਿਆ ਤੇ ਉਹਨਾਂ ਵੱਲੋਂ ਸਟੇਟ ਆਫ ਹੋਰਮੂਜ਼ ਨੂੰ ਬੰਦ ਕਰ ਦਿੱਤਾ ਗਿਆ ਸੀ। ਜੇ ਕਰੰਸੀ ਦੀ ਗੱਲ ਕਰੀਏ ਤਾਂ ਕੈਨੇਡੀਅਨ ਡਾਲਰ ਲਗਾਤਾਰ ਕਮਜ਼ੋਰੀ ਵੱਲ ਨੂੰ ਜਾ ਰਿਹਾ, ਅਤੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਵੈਸੇ ਵੀ ਇਕਨੋਮਿਕ ਸਲੋ ਡਾਊਨ ਮੰਨੀ ਜਾ ਰਹੀ ਹੈ। ਜੇ ਅਮਰੀਕਾ ਦੇ ਨਾਲ ਕੋਈ ਸਮਝੌਤਾ ਸਿਰੇ ਨਹੀਂ ਚੜ੍ਹਦਾ ਤਾਂ ਇਹ ਇਕਨੋਮਿਕ ਸਲੋ ਡਾਊਨ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ, ਅਤੇ ਇਸ ਕਰਕੇ ਜੋ ਕਰੰਸੀ ਹੈ ਉਹ ਵੀ ਕਾਫੀ ਕਮਜ਼ੋਰ ਪਈ ਹੈ। ਇੱਕ ਅਮਰੀਕਨ ਡਾਲਰ ਦੇ ਮੁਕਾਬਲੇ ਤੁਹਾਨੂੰ $1 $0.42 $1.42 ਜਿਹੜੇ ਨੇ ਉਹ ਕੈਨੇਡਾ ਦੇ ਮਿਲ ਸਕਦੇ ਨੇ। ਇਹਦੇ ਉਲਟ ਇੱਕ ਕੈਨੇਡੀਅਨ ਦੇ 70 ਤੱਕ ਅਮਰੀਕਨ ਡਾਲਰ ਤੁਹਾਨੂੰ ਮਿਲਣਗੇ, ਅਤੇ ਕੈਨੇਡੀਅਨ ਡਾਲਰ ਕਾਫੀ ਕਮਜ਼ੋਰ ਨਜ਼ਰ ਆ ਰਿਹਾ ਇਸ ਵੇਲੇ ਅਮਰੀਕਨ ਦੇ ਮੁਕਾਬਲੇ। ਵੈਸੇ ਅਮਰੀਕਾ ਦੇ ਡਾਲਰ ਦੀ ਜੋ ਕੀਮਤ ਹੈ 96 ਤੋਂ ਉੱਪਰ ਪਹੁੰਚ ਗਈ ਸੀ ਇੰਡੀਅਨ ਰੁਪਏ ਦੇ ਮੁਕਾਬਲੇ, ਇਸ ਵੇਲੇ ₹94.53 ₹94.50 ਦੇ ਆਸ ਪਾਸ ਟਰੇਡ ਹੁੰਦਾ ਹੋਇਆ ਤੁਹਾਨੂੰ $1 ਅਮਰੀਕਨ ਦੇ ਇਹ ਮਿਲਣਗੇ ਜੀ ਇੰਡੀਆ ਦੇ ਰੁਪਏ। ਕੈਨੇਡੀਅਨ ਦੀ ਗੱਲ ਕਰੀਏ ਤਾਂ 70 ਤੋਂ ਵਾਪਸ ਆ ਕੇ ਇਸ ਵੇਲੇ 66 'ਤੇ ਖੜ੍ਹਾ ਹੈ ਜੀ ਕੈਨੇਡੀਅਨ ਡਾਲਰ, ਜੋ ਤਕਰੀਬਨ 4 ਰੁਪਏ ਦੀ ਗਿਰਾਵਟ ਹੈ। ਸੋ ਅੱਜ ਤੁਸੀਂ ਵੇਚਣਾ ਹੋਵੇ ਤਾਂ ₹66.50 ਤੱਕ ਤੁਹਾਨੂੰ ਰੇਟ ਜਿਹੜਾ ਹੈ ਕੈਨੇਡੀਅਨ ਡਾਲਰ ਦਾ ਮਿਲੇਗਾ ਇੰਡੀਅਨ ਰੁਪਏ ਦੇ ਮੁਕਾਬਲੇ, ₹66.50। ਅਤੇ ਆਓ ਖਬਰਾਂ ਵੱਲ ਚੱਲਦੇ ਹਾਂ। ਵੈਨਜ਼ੂਏਲਾ ਦੇ ਵਿੱਚ ਬਹੁਤ ਵੱਡਾ ਭੂਚਾਲ ਆਇਆ ਹੈ ਜੀ, ਰਾਜਧਾਨੀ ਕਰਾਕਸ ਅਤੇ ਕੁਛ ਹੋਰ ਖੇਤਰਾਂ ਦੇ ਵਿੱਚ ਰੈਸਕਿਊ ਆਪਰੇਸ਼ਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਨੇ। ਪਹਿਲੇ ਅੰਦਾਜ਼ੇ ਦੇ ਮੁਤਾਬਕ 200 ਦੇ ਲਾਗੇ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਸਿੱਧੀਆਂ ਸਿੱਧੀਆਂ ਨੇ, 1000 ਜਾਂ 1500 ਤੋਂ ਵੱਧ ਜਿਹੜੇ ਨੇ ਜੀ ਉਹ ਜ਼ਖਮੀ ਨੇ, ਔਰ ਬਹੁਤ ਜ਼ੋਰਦਾਰ ਬੈਕ ਟੂ ਬੈਕ ਉੱਪਰੋਂ ਥਲੀ ਜੋ ਇਹ ਭੂਚਾਲ ਦੇ ਝਟਕੇ ਲੱਗੇ, ਜਿਨ੍ਹਾਂ ਨੂੰ ਰਿਕਟਰ 'ਤੇ 7.5 ਜਾਂ 7.7 ਜਿਹੜਾ ਸੀ ਉਹ ਗਿਣਿਆ ਗਿਆ। 7.5 ਕਾਫੀ ਹੁੰਦਾ ਅਤੇ ਇਹ 7.5 ਤੱਕ ਜਾਣਾ ਬਹੁਤ ਵੱਡੀ ਗੱਲ ਹੈ, ਅਤੇ 1 ਮਿੰਟ ਦੇ ਫਰਕ ਨਾਲ ਇਹ ਵੱਡੇ ਭੂਚਾਲ ਦੇ ਝਟਕੇ ਆਏ, ਅਤੇ ਛੋਟੇ ਛੋਟੇ ਝਟਕੇ ਜਿਹੜੇ ਸੀ ਉਹ ਬਾਅਦ ਵਿੱਚ ਵੀ ਆਉਂਦੇ ਰਹੇ। ਸੋ ਇਸ ਤਰ੍ਹਾਂ ਲੋਕਾਂ ਨੇ ਮਹਿਸੂਸ ਕੀਤਾ ਕਿ ਜੋ ਉੱਥੇ ਦੇ ਮੌਕੇ ਦੇ ਗਵਾਹ ਸਨ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਸਾਨੂੰ ਕਿ ਜਿਵੇਂ ਸਾਰੀ ਦੁਨੀਆ ਹਿੱਲ ਰਹੀ ਹੋਵੇ, ਸਭ ਕੁਛ ਮੂਵ ਕਰ ਰਿਹਾ ਹੋਵੇ। ਅਤੇ ਜੋ ਫੋਟੋਆਂ ਨੇ ਜੀ, ਬਹੁਤ ਸਾਰੀਆਂ ਫੋਟੋਆਂ ਮੀਡੀਆ ਦੇ ਵਿੱਚ ਆ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਰਾਜਧਾਨੀ ਕਰਾਕਸ ਦੇ ਵਿੱਚ ਇਮਾਰਤਾਂ ਦੀ ਇੱਕ ਵੱਡੀ ਜਿਹੜੀ ਫੋਟੋ ਹੈ, ਏਰੀਅਲ ਵਿਊ ਦਿਖਾਇਆ ਗਿਆ, ਇੱਕ ਸਾਹਮਣੇ ਤੋਂ ਦਿਖਾਇਆ ਗਿਆ, ਉਹ ਪਹਿਲਾਂ ਦੀ ਹੈ ਇੱਕ ਅਤੇ ਦੂਸਰੀ ਬਾਅਦ ਦੀ ਹੈ। ਹੇਠਾਂ ਜਿਹੜੀ ਫੋਟੋ ਆਉਂਦੀ ਹੈ ਜੀ ਬਾਅਦ ਵਾਲੀ, ਵੱਡਾ ਸਾਰਾ ਮਲਬੇ ਦਾ ਢੇਰ ਲੱਗਾ ਹੋਇਆ, ਅਤੇ ਜਿਸ ਵਿੱਚ ਬਿਨਾਂ ਤਬਾਹੀ ਤੋਂ ਹੋਰ ਕੁਛ ਨਜ਼ਰ ਨਹੀਂ ਆਉਂਦਾ। ਅਣਅਧਿਕਾਰਤ ਖਬਰਾਂ ਇਹ ਦਰਸਾ ਰਹੀਆਂ ਨੇ ਕਿ ਮੌਤਾਂ ਦੀ ਗਿਣਤੀ ਸੈਂਕੜੇ ਵਿੱਚ ਨਹੀਂ ਹਜ਼ਾਰਾਂ ਵਿੱਚ ਹੋ ਸਕਦੀ ਹੈ। ਸੋ ਜੋ ਹੁਣ ਤੱਕ ਦੇਖਿਆ ਗਿਆ ਉਸ ਮੁਤਾਬਕ ਰੈਸਕਿਊ ਆਪਰੇਸ਼ਨ ਬਹੁਤ ਜ਼ੋਰਾਂ ਸ਼ੋਰਾਂ ਨਾਲ ਚਲਾਇਆ ਜਾ ਰਿਹਾ, ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਨੇ ਅਤੇ ਉਹ ਗਲੀਆਂ 'ਤੇ ਸੌਣ ਲਈ ਮਜਬੂਰ ਨੇ। ਅਤੇ ਟੋਟਲ ਜੇ ਮੌਤਾਂ ਦੀ ਗਿਣਤੀ ਲਾਉਣੀ ਹੋਵੇ ਤਾਂ ਸ਼ਾਇਦ ਹੀ ਉਹ ਕਦੇ ਸਾਹਮਣੇ ਆ ਸਕੇ, ਲੇਕਿਨ ਤਾਂ US ਜੀਓਲੋਜੀਕਲ ਸਰਵੇ ਵਾਲੇ ਕਹਿੰਦੇ ਨੇ ਕਿ ਟੋਟਲ ਗਿਣਤੀ ਹਜ਼ਾਰਾਂ ਦੇ ਵਿੱਚ ਹੈ, ਅਤੇ ਇਹਦਾ ਸਹੀ ਅੰਦਾਜ਼ਾ ਅਜੇ ਨਹੀਂ ਲੱਗ ਸਕਦਾ। ਵੈਨਜ਼ੂਏਲਾ ਜਿਨ੍ਹਾਂ ਦੇ ਰਾਸ਼ਟਰਪਤੀ ਨੂੰ ਚੁੱਕ ਲਿਆਏ ਸੀ ਅਮਰੀਕਾ ਵਾਲੇ, ਅਤੇ ਉਹਨਾਂ ਦੇ ਉੱਪਰ ਜੋ ਰਾਜਨੀਤਿਕ ਸੰਕਟ ਤੋਂ ਇਲਾਵਾ ਇਹ ਜੋ ਸੰਕਟ ਨਵਾਂ ਕੁਦਰਤੀ ਆਫਤ ਆ ਪਈ ਹੈ, ਇਸ ਦਾ ਮੁਕਾਬਲਾ ਇੱਕ ਸਟਰਗਲ ਕਰ ਰਿਹਾ ਮੁਲਕ ਕਿਵੇਂ ਕਰੇਗਾ। ਆਕਸਫੈਮ ਇੰਟਰਨੈਸ਼ਨਲ ਜੋ ਕਿ

ਚੈਰੀਟੇਬਲ ਆਰਗੇਨਾਈਜੇਸ਼ਨ ਹੈ ਅਤੇ ਦੁਨੀਆ ਭਰ ਵਿੱਚ ਇਹੋ ਜਿਹੇ ਕਾਰਜਾਂ ਦੇ ਵਿੱਚ ਮਦਦ ਕਰਨ ਜਾਂਦੀ ਹੈ ਅਤੇ ਉਹਨਾਂ ਨੇ ਕਿਹਾ ਕਿ ਉਸ ਮੁਲਕ ਦੇ ਵਿੱਚ ਆਕਸਫੈਮ ਦਾ ਕਹਿਣਾ ਹੈ ਕਿ ਉਸ ਮੁਲਕ ਦੇ ਵਿੱਚ ਵੈਨਜ਼ੂਏਲਾ ਦੇ ਵਿੱਚ ਤਕਰੀਬਨ 80 ਲੱਖ ਲੋਕ ਜਿਹੜੇ ਨੇ ਉਹਨਾਂ ਨੂੰ ਪਹਿਲਾਂ ਹੀ ਮਦਦ ਦੀ ਜ਼ਰੂਰਤ ਸੀ ਦੇਸ਼ ਦੇ ਵਿਗੜੇ ਹੋਏ ਹਾਲਾਤਾਂ ਕਰਕੇ ਅਤੇ ਉੱਪਰੋਂ ਆਹ ਆਫਤ ਇਸ ਨੇ ਹੋਰ ਵੀ ਕੰਮ ਮੁਸ਼ਕਿਲ ਕਰ ਦਿੱਤੇ ਨੇ ਅਤੇ ਕਈ ਜਗ੍ਹਾ 'ਤੇ ਅਸੈਸਮੈਂਟ ਡੈਮੇਜ ਦੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਮੋਸਟ ਅਰਜੈਂਟ ਹੈ ਉਸ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਹ ਜੋ ਫੋਟੋਆਂ ਵੀਡੀਓਜ਼ ਉੱਥੋਂ ਆ ਰਹੀਆਂ ਨੇ ਇੰਨੀਆਂ ਡਰਾਉਣੀਆਂ ਨੇ ਕਿ ਕਈ ਜਗ੍ਹਾ 'ਤੇ ਵੱਡੀਆਂ ਵੱਡੀਆਂ ਸੜਕਾਂ ਜਿਹੜੀਆਂ ਨੇ ਵਿਚਕਾਰੋਂ ਫਟ ਗਈਆਂ ਨੇ, ਪਾਟ ਗਈਆਂ ਨੇ ਸੜਕਾਂ ਉਹ, ਅਤੇ ਦੇਖਿਆ ਜਾ ਸਕਦਾ ਕਿ ਇੱਕ ਪਾਸੇ ਵਾਲਾ ਹਿੱਸਾ ਜਿਹੜਾ ਦੂਸਰੇ ਨਾਲੋਂ ਘੱਟੋ ਘੱਟ ਦੋ ਫੁੱਟ ਨੀਵਾਂ ਜਿਹੜਾ ਉਹ ਜਾ ਚੁੱਕਾ। ਸੋ ਉਹਨਾਂ ਦਾ ਜਿਹੜਾ ਸਟੇਟ ਮੀਡੀਆ ਹੈ ਜੀ ਵੈਨਜ਼ੂਏਲਾ ਦਾ, ਉਹ ਤਾਂ 150 ਲੋਕਾਂ ਦੇ ਮਰਨ ਦੀ ਰਿਪੋਰਟ ਕਰਦਾ, ਲੇਕਿਨ ਇਹ ਜੋ ਦੋ ਵੱਡੇ ਅਰਥਕੁਏਕ ਆਏ ਜਿਨ੍ਹਾਂ ਦੀ ਤੀਬਰਤਾ 7.2 ਤੋਂ 7.5 ਤੱਕ ਮਿੱਥੀ ਜਾ ਰਹੀ ਹੈ, ਸੋ ਉਹਨਾਂ ਨੂੰ ਕਿਹਾ ਜਾ ਕਿ 1900 ਵਰ੍ਹਿਆਂ ਦੇ ਵਿੱਚੋਂ ਇਹ ਜਿਹੜਾ ਸਭ ਤੋਂ ਸਟਰੋਂਗੈਸਟ ਜਿਹੜਾ ਅਰਥਕੁਏਕ ਸੀ ਇੱਥੇ ਮਿਣਿਆ ਗਿਆ। ਪ੍ਰੈਜੀਡੈਂਟ ਆਫ ਦ ਨੈਸ਼ਨਲ ਅਸੈਂਬਲੀ ਜੋਰਜ ਰੋਡਰੀਗਜ਼ ਨੇ ਕਿਹਾ ਕਿ 250 ਤੋਂ ਵੱਧ ਬਿਲਡਿੰਗਾਂ, 250 ਤੋਂ ਵੱਧ ਬਿਲਡਿੰਗਾਂ ਜਿਹੜੀਆਂ ਨੇ ਉਹ ਕੁਛ ਹਿੱਸਿਆਂ ਦੇ ਵਿੱਚ ਜ਼ਿਆਦਾ ਨੁਕਸਾਨ ਹੈ ਅਤੇ ਇੰਨੀਆਂ ਬਿਲਡਿੰਗਜ਼ ਬਿਲਕੁਲ ਮਲਬੇ ਦਾ ਢੇਰ ਬਣ ਚੁੱਕੀਆਂ ਨੇ ਅਤੇ ਇਸ ਵੇਲੇ ਰੈਸਕਿਊ ਓਪਰੇਸ਼ਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਝਟਕਿਆਂ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੇਘਰ ਵੀ ਹੋ ਗਏ ਨੇ। ਸੋ ਵਿਦੇਸ਼ਾਂ ਵੱਲੋਂ ਮਦਦ ਵੀ ਕੀਤੀ ਜਾ ਰਹੀ ਹੈ। ਬ੍ਰਿਟਿਸ਼ UK ਦੀ ਇੰਟਰਨੈਸ਼ਨਲ ਸਰਚ ਐਂਡ ਰੈਸਕਿਊ ਟੀਮ ਜਿਹੜੀ ਹੈ ਉਹ ਕਹਿੰਦੇ ਨੇ ਕਿ ਉੱਥੇ ਡਿਪਲੋਏ ਕੀਤੀ ਗਈ ਹੈ ਅਤੇ ਰੈਡੀ ਹੈ ਜਾਣ ਲਈ ਉੱਥੇ, ਅਤੇ ਇਹਦੇ ਵਿੱਚ ਜੋ ਪਹਿਲਾਂ ਉੱਥੇ ਲੋਕ ਹੈਗੇ ਨੇ ਜੀ UK ਦੇ ਉਹਨਾਂ ਨੂੰ ਸਹੀ ਦੱਸਿਆ ਗਿਆ, ਅਤੇ ਇੱਧਰ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਸੀਂ ਵੀ ਇਮਦਾਦ ਭੇਜ ਰਹੇ ਹਾਂ ਪਰ ਡਿਪਲੋਮੈਟਿਕ ਸੰਬੰਧ ਜੋ ਇੱਕ ਸੰਬੰਧ ਹੁੰਦੇ ਨੇ ਦੋਵਾਂ ਦੇਸ਼ਾਂ ਦੇ ਉਹ ਨਾ ਹੋਣ ਕਰਕੇ ਇਸ ਵਿੱਚ ਮੁਸ਼ਕਿਲ ਆਵੇਗੀ, ਕਿਉਂਕਿ ਅਮਰੀਕਾ ਵਾਲੇ ਪਾਸੇ ਖਲੋਤੇ ਨੇ ਕੈਨੇਡਾ ਵਾਲੇ ਵੈਨਜ਼ੂਏਲਾ ਦੇ ਮੁੱਦੇ 'ਤੇ। ਸੋ ਕੈਨੇਡਾ ਵਾਲੇ ਉੱਥੇ ਕਿੰਨੀ ਕੁ ਮਦਦ ਕਰਨਗੇ ਕਿਵੇਂ ਕਰਨਗੇ ਇਹ ਤਾਂ ਪਤਾ ਨਹੀਂ ਹੈ, ਲੇਕਿਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਮਨੁੱਖੀ ਇਮਦਾਦ ਜਿਹੜੀ ਹੈ ਵੈਨਜ਼ੂਏਲਾ ਨੂੰ ਦੇਵਾਂਗੇ ਇਹਨਾਂ ਭਿਆਨਕ ਭੁਚਾਲਾਂ ਤੋਂ ਬਾਅਦ, ਪਰ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਗੜੇ ਹੋਏ ਡਿਪਲੋਮੈਟਿਕ ਸੰਬੰਧ ਜਿਹੜੇ ਨੇ ਜੀ ਉਸ ਦੇ ਵਿੱਚ ਰਸਤੇ ਦੇ ਵਿੱਚ ਰੁਕਾਵਟ ਪੈਦਾ ਕਰਨਗੇ, ਅਜਿਹਾ ਮਾਰਕ ਕਾਰਨੀ ਹੋਰਾਂ ਨੇ ਕਿਹਾ ਜੀ। ਖੈਰ ਮਾਰਕ ਕਾਰਨੀ ਹੋਰਾਂ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ 'ਤੇ ਅਸੀਂ ਚਰਚਾ ਕਰਦੇ ਹਾਂ। ਕੈਨੇਡਾ ਦੇ ਵਿੱਚ ਮਾਰਕੀਟ ਸਟਰਗਲ ਕਰ ਰਹੀ ਹੈ ਔਰ ਇਕਨੋਮਿਕ ਸਲੋ ਡਾਊਨ ਹੈ, ਆਰਥਿਕ ਮੰਦੀ ਹੈ, ਸੁਸਤੀ ਹੈ, ਅਤੇ ਇਸ ਮੰਦੀ ਦੇ ਚੱਲਦਿਆਂ ਕੈਨੇਡਾ ਲਈ ਇਹ ਬਹੁਤ ਸਮਾਂ ਜਿਹੜਾ ਜ਼ਰੂਰੀ ਹੈ, ਕਰੂਸ਼ਲ ਹੈ, ਅਹਿਮ ਹੈ, ਇਸ ਕਰਕੇ ਕਿ ਕਸਮਾ ਐਗਰੀਮੈਂਟ ਜੋ ਹੈ ਜੀ ਕੈਨੇਡਾ US ਮੈਕਸੀਕੋ ਜਿਹਨੂੰ USA ਵਾਲੇ USMCA ਕਹਿੰਦੇ ਨੇ, ਪਹਿਲਾਂ ਇਸ ਨੂੰ ਨਾਫਟਾ ਕਿਹਾ ਜਾਂਦਾ ਸੀ, ਨੌਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ, ਇਹ ਸਮਝੌਤਾ ਹੋਣ ਲਈ ਕੈਨੇਡਾ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਅਮਰੀਕਾ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ, ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਨੇ ਕਿ ਅਮਰੀਕਾ ਵਾਲੇ ਲਾ ਲਾ ਕੇ ਮਾਰ ਰਹੇ ਨੇ ਅਜੇ ਸਭ ਨੂੰ, ਅਜੇ ਤਾਂ ਕਿਸੇ ਨੂੰ ਮੰਨਣ ਨੂੰ ਤਿਆਰ ਨਹੀਂ, ਲੇਕਿਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇਸ ਬਾਰੇ ਆਸਵੰਦ ਨੇ ਅਤੇ ਇਹ ਵੀ ਕਿਹਾ ਕਿ ਯੂਨਾਈਟਿਡ ਸਟੇਟਸ ਅਤੇ ਮੈਕਸੀਕੋ ਦੇ ਨਾਲ ਇਹ ਜਿਹੜਾ ਟ੍ਰੇਡ ਹੈ ਟ੍ਰਾਈਲੈਟਰਲ, ਬਾਈਲੈਟਰਲ ਨਹੀਂ, ਬਾਈ ਵਿੱਚ ਦੋ ਮੁਲਕ ਹੁੰਦੇ ਨੇ, ਟ੍ਰਾਈਲੈਟਰਲ ਜਿਸ ਵਿੱਚ 3 ਮੁਲਕ ਹੋਣ, ਇਸ ਨੂੰ ਜੋ ਸਮਝੌਤੇ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਇਹ ਜਿਹੜਾ ਨੌਰਥ ਅਮਰੀਕਾ ਦੇ ਵਿੱਚ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਰ ਆਪਸੀ ਸਹਿਮਤੀ ਦੇ ਜ਼ਰੀਏ ਇੱਕ ਦੂਸਰੇ ਨੂੰ ਖਰੀਦੀਆਂ ਵੇਚੀਆਂ ਜਾਂਦੀਆਂ ਨੇ। ਮਾਰਕ ਕਾਰਨੀ ਦਾ ਕਹਿਣਾ ਹੈ ਕਿ ਅਸੀਂ ਜ਼ਰੂਰੀ ਇਸ ਨੂੰ ਕਰਨਾ ਚਾਹੁੰਦੇ ਹਾਂ ਸਮਝੌਤੇ ਨੂੰ, ਪਰ ਕੋਈ ਮਾੜੀ ਡੀਲ US ਪ੍ਰੈਜੀਡੈਂਟ ਡੋਨਲਡ ਟਰੰਪ ਤੋਂ ਅਸੀਂ ਨਹੀਂ ਲਵਾਂਗੇ। ਅਤੇ ਇਸ ਤੋਂ ਇਲਾਵਾ ਅਤੇ ਜੇ ਉਹ ਕਹਿੰਦੇ ਨੇ, ਮਾਰਕ ਕਾਰਨੀ ਕਹਿੰਦੇ ਨੇ ਕਿ ਜੇ ਅਸੀਂ ਆਪਣੇ ਹੱਕ ਦੀ ਗੱਲ ਕਰਨੀ ਹੈ ਤਾਂ ਫਿਰ ਸਮਾਂ ਲੱਗੇਗਾ ਸਾਨੂੰ ਸਮਝੌਤਾ ਕਰਨ ਨੂੰ।

0: ਤੇ ਜੇ ਨਹੀਂ ਤਾਂ ਅਸੀਂ ਆਪਣੇ ਹਾਥੀ ਵਧਾਉਣੇ ਨੇ ਤਾਂ ਫਿਰ ਤੇ ਭਾਵੇਂ ਅੱਜ ਕਰ ਲਓ। ਇਹ ਉਹਨਾਂ ਦੇ ਬਿਆਨ ਸਨ। ਤੇ ਉਧਰ ਜੋ ਬਿਆਨਬਾਜ਼ੀ ਹੁੰਦੀ ਰਹੀ ਹੈ ਅਮਰੀਕਾ ਵੱਲੋਂ ਤੇ ਖਾਸ ਤੌਰ ਤੇ ਉਹਨਾਂ ਦੇ ਜਿਹੜੇ ਅੰਬੈਸਡਰ ਨੇ ਕੈਨੇਡਾ ਦੇ ਵਿੱਚ ਰਾਜਦੂਤ ਨੇ ਪੀਟ ਹੋ ਐਕਸਟਰਾ, ਉਹਨਾਂ ਦੇ ਕਮੈਂਟਸ ਵੈਸੇ ਤਾਂ ਆਉਂਦੇ ਰਹਿੰਦੇ ਨੇ। ਸੋ ਉਹਨਾਂ ਨੇ ਇਸ ਹਫ਼ਤੇ ਜਿਹੜਾ ਪਿਛਲੇ ਹਫ਼ਤੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਨੋਟ ਐਨੀਵੇਅਰ ਕਲੋਜ਼ ਟੂ ਡੀਲ, ਸਮਝੌਤਾ ਹੋਣ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਹਾਂ। ਸੋ ਇਹ ਕਹਿੰਦੇ ਨੇ ਕਿ ਕੁਮਾਰ ਕਾਰਨੀ ਕਹਿੰਦੇ ਨੇ ਕਿ ਅਸੀਂ ਚੰਗੀ ਡੀਲ ਹੀ ਲੈਣੀ ਹੈ, ਅਤੇ ਚੰਗੀ ਡੀਲ ਕੀ ਡੋਨਲਡ ਟਰੰਪ ਹੋਣ ਦੇਣਗੇ? ਸੋ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇਕੱਠੀਆਂ ਕਰਕੇ ਫਿਰ ਅੱਗੇ ਵਧਣਾ ਹੋਵੇਗਾ। ਨਹੀਂ ਤਾਂ ਜੋ ਅਮਰੀਕਾ ਸਰਕਾਰ ਦਾ ਜੋ ਇਸ ਵੇਲੇ ਮੁੱਖ ਮੁੱਦਾ ਹੈ ਜੀ, ਉਹ ਤਾਂ ਇਹੋ ਹੀ ਕਹਿ ਰਹੇ ਨੇ ਕਿ ਕੈਨੇਡਾ ਸਾਡੀ ਅਗਰ ਇਮਦਾਦ ਨਾ ਹੋਵੇ ਤਾਂ ਕੈਨੇਡਾ ਸਾਡੇ ਤੋਂ ਬਚਿਆ ਨਹੀਂ ਰਹਿ ਸਕਦਾ। ਸੋ ਜੋ ਦੋਵਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਹੈ ਉਹ ਕਿੰਨੀ ਛੇਤੀ ਕਿਵੇਂ ਕਿਸੇ ਪਾਸੇ ਲੱਗੇਗੀ, ਇਹਦੇ ਬਾਰੇ ਕੋਈ ਕੁਛ ਨਹੀਂ ਕਿਹਾ ਜਾ ਸਕਦਾ। ਇੱਕ ਬ੍ਰੇਕ ਲੈ ਕੇ ਵਾਪਸ ਪਰਤਦੇ ਆ ਜੀ, ਬਾਕੀ ਮੁੱਦਿਆਂ ਤੇ ਚਰਚਾ ਕਰਦੇ ਹਾਂ।
1: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼

0: कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो जां फिर फोन कर लो 403-903-6757।
0: मर्सिडीज बेंस कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
3: ਰੇਡੀਓ ਸਰਸੰਗਮ 94.7 FM ਤੇ ਇੱਕ ਵਾਰ ਫੇਰ ਸਵਾਗਤ ਹੈ ਜੀ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣੇ ਨੇ, ਤੇ ਸੰਪਰਕ ਸਾਡੇ ਨਾਲ ਕਰ ਲਓ 587-832-1208 5878-321-208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੀ ਹੈ, ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ 825-760-0983 8257-60093। ਸਮਾਈਲ ਮੈਡੀਕਲ ਕਲੀਨਿਕ ਜਿੱਥੇ ਕਿ ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ, ਸਨਰਿਜ ਦੇ ਵਿੱਚ ਹੈ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਅਤੇ ਐਕਸਪਰਟ ਡਾਕਟਰ ਨੇ ਜੀ ਇਹਨਾਂ ਕੋਲ, ਤੁਸੀਂ ਬੇਚ ਚਲੇ ਜਾਓ। 6 ਦਿਨ ਹਫ਼ਤੇ ਦੇ ਖੁੱਲ੍ਹਦੇ ਨੇ 587-617-4496। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜਿੱਥੇ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰਕੇ ਤੁਸੀਂ ਵਧੀਆ ਡੀਲ ਵੀ ਲੈ ਸਕਦੇ ਹੋ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਰ ਇੰਸ਼ੋਰੈਂਸ ਕਰਦੇ ਨੇ। ਫੋਨ ਹੈ ਜੀ 403-404-3500 403-404-3500। ਮਦਰ ਇੰਡੀਆ ਰੈਸਟੋਰੈਂਟ ਜੋ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ, 24 ਘੰਟੇ ਖੁੱਲ੍ਹਣ ਵਾਲਾ ਇਹ ਜੋ ਰੈਸਟੋਰੈਂਟ

ਡਿਫਰੈਂਟ ਹੈ ਜੀ। ਇਹ ਇੱਥੇ ਤੁਸੀਂ 40 ਤੋਂ ਵੱਧ ਆਈਟਮਾਂ ਦਾ ਦਿਨ ਵੇਲੇ ਬਫੇ ਜੋ 10 ਵਜੇ ਤੋਂ 4 ਵਜੇ ਤੱਕ ਲੱਗਦਾ ਆਨੰਦ ਮਾਣ ਸਕਦੇ ਹੋ। 403-936-7777 4039367777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਨਾਰਥ ਈਸਟ ਕੈਲਗਰੀ ਦੇ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਕੀਤੀ ਜਾ ਸਕਦੀ ਹੈ 403-947-0060 $7 ਵਿੱਚ ਪਾਸਪੋਰਟ ਫੋਟੋ ਕਰਵਾਉਣ ਲਈ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਨਾਲ ਸੰਬੰਧਿਤ 2-3 ਖਬਰਾਂ ਨੇ। ਇੱਕ ਤਾਂ ਇਹ ਕਿ ਕੈਨੇਡਾ ਦੇ ਵਿੱਚ 6 ਜਗ੍ਹਾ 'ਤੇ ਬਾਈ ਇਲੈਕਸ਼ਨ ਹੋਣ ਵਾਲੀ ਹੈ ਅਤੇ ਹਾਊਸ ਆਫ ਕਾਮਨਸ ਦੀਆਂ ਜਿਹੜੀਆਂ ਖਾਲੀ ਵੈਕੈਂਸੀਜ਼ ਨੇ, ਵੈਕੈਂਸੀਜ਼ ਖਾਲੀ ਹੁੰਦੀਆਂ ਨੇ ਜੀ, ਵੈਕੈਂਸੀਜ਼ ਭਰਨੀਆਂ ਨੇ। ਅਤੇ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਨੇ ਅਜੇ ਡਿਸਾਈਡ ਨਹੀਂ ਕੀਤਾ ਕਿ ਬਾਈ ਇਲੈਕਸ਼ਨ ਕਦੋਂ ਹੋਣਗੀਆਂ, ਪਰ ਉਹਨਾਂ ਨੇ ਕਿਹਾ ਕਿ ਕੁਛ ਪ੍ਰੋਵਿੰਸ਼ੀਅਲ ਇਲੈਕਸ਼ਨ ਹੈ ਕਿਊਬੈਕ ਦੇ ਵਿੱਚ ਜੋ ਕਿ 5 ਅਕਤੂਬਰ ਨੂੰ ਹੋਣੀ ਹੈ, ਉਸ ਦਾ ਵੀ ਧਿਆਨ ਰੱਖਣਾ। ਕਈ ਜਗ੍ਹਾ 'ਤੇ ਕੁਛ ਐਮ ਪੀ ਜਿਹੜੇ ਨੇ ਰਿਜ਼ਾਈਨ ਕਰ ਚੁੱਕੇ ਨੇ, ਬੀ ਸੀ ਦੇ ਲਿਬਰਲ ਐਮ ਪੀ ਜੋਨਾਥਨ ਵਿਲਕਿਨਸਨ, ਸਾਬਕਾ ਬਲਾਕ ਕਿਊਬਕੋਏ ਐਮ ਪੀ ਸਾਈਮਨ ਪੀਅਰ ਸੈਵਾਰਡ ਟ੍ਰੈਂਪਲੇ, ਦੋਵਾਂ ਨੇ ਪਿਛਲੇ ਹਫ਼ਤੇ ਸੀਟਾਂ ਤੋਂ ਰਿਜ਼ਾਈਨ ਕੀਤੇ। ਵਿਲਕਿਨਸਨ ਜਿਹੜੇ ਨੇ ਬ੍ਰਸਲ ਜਾ ਰਹੇ ਨੇ ਜਿੱਥੇ ਕਿ ਕੈਨੇਡਾ ਦੇ ਅੰਬੈਸਡਰ ਬਣਨਗੇ ਯੂਰਪੀਅਨ ਯੂਨੀਅਨ ਦੇ। ਉਹ ਟ੍ਰੈਂਪਲੀ ਜਿਹੜੇ ਨੇ ਉਹ ਇੰਡੀਪੈਂਡੈਂਟ ਬੈਠੇ ਹੋਏ ਸੀ ਅਤੇ ਉਹਨਾਂ ਨੂੰ ਕਿਊਬਕ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਹੈ ਉਹ ਖੜ੍ਹੇ ਹੋਣ ਲਈ ਉਹ ਪਾਰਟੀ ਕਿਊਬਕੋਇਜ਼ ਵੱਲੋਂ ਉਹ ਤਿਆਰੀ ਕਰ ਰਹੇ ਨੇ। ਸਾਬਕਾ ਲਿਬਰਲ ਕੈਬਨਿਟ ਮਿਨਿਸਟਰ ਸਟੀਵਨ ਗਿਲਬਰਟ ਅਤੇ ਨੈਥਨਲ ਐਕਸ਼ਨ ਸਮਿਥ ਦੋਵੇਂ ਜਿਹੜੇ ਕਹਿੰਦੇ ਨੇ ਕਿ ਉਹ ਆਪਣੀਆਂ ਸੀਟਾਂ ਨੂੰ ਇਸ ਗਰਮੀਆਂ ਦੇ ਵਿੱਚ ਛੱਡਣਾ ਚਾਹੁੰਗੇ, ਪਰ ਅਜੇ ਤੱਕ ਉਹਨਾਂ ਨੇ ਕੋਈ ਪੱਕੀ ਤਰੀਕ ਨਹੀਂ ਦਿੱਤੀ। ਸੋ ਇੱਕ ਸਟੀਵਨ ਗਿਲਬਰਟ ਜਿਹੜੇ ਨੇ ਜੀ ਵਾਤਾਵਰਨ ਪ੍ਰੇਮੀ ਮੈਂਬਰ ਪਾਰਲੀਮੈਂਟ ਨੇ, ਸਾਬਕਾ ਕੈਬਨਿਟ ਮੰਤਰੀ ਨੇ ਉਹ, ਅਤੇ ਪ੍ਰੈਮੀਅਰ ਸਮਿਥ ਡੈਨੀਅਲ ਸਮਿਥ ਜੋ ਅਲਬਰਟਾ ਦੇ ਨੇ, ਉਹਨਾਂ ਨਾਲ ਡੀਲ ਸਾਈਨ ਜੋ ਕੀਤੀ ਸੀ ਮਾਰਕ ਕਾਰਨੀ ਨੇ। ਉਸ ਤੋਂ ਬਾਅਦ ਜੋ ਪਾਈਪਲਾਈਨ ਬਣਾਉਣ ਦੀ ਗੱਲ ਚੱਲੀ ਸੀ ਉਸ ਦੇ ਵਿੱਚ ਉਹ ਥੋੜ੍ਹੇ ਨਾਰਾਜ਼ ਨਜ਼ਰ ਆ ਰਹੇ ਸੀ ਕਿ ਇਹ ਇਨਵਾਇਰਮੈਂਟ ਦੇ ਖਿਲਾਫ ਹੈ, ਅਤੇ ਹੁਣ ਉਹ ਕਹਿ ਚੁੱਕੇ ਨੇ ਕਿ ਮੈਂ ਇਲੈਕਸ਼ਨ ਹੀ ਨਹੀਂ ਲੜਨੀ, ਰਿਜ਼ਾਈਨ ਵੀ ਕਰਨਾ ਅਤੇ ਸਿਆਸਤ ਛੱਡ ਦੇਣੀ ਹੈ। ਇਸ ਤੋਂ ਇਲਾਵਾ ਕੁਛ ਹੋਰ ਜਿਹੜੇ ਹੈਗੇ ਨੇ, ਇੱਕ ਸਾਬਕਾ ਐਨ ਡੀ ਪੀ ਕੌਕਸ ਮੈਂਬਰ ਜੋ ਕਿ ਇੰਡੀਪੈਂਡੈਂਟ ਨੇ ਕਿਊਬਿਕ ਦੇ ਵਿੱਚ ਐਮ ਪੀ, ਉਹ ਵੀ ਰਿਜ਼ਾਈਨ ਕਰ ਰਹੇ ਨੇ। ਕਿਊਬਿਕੋਇਜ਼ ਸੋਲੀਡੇਅਰ ਬੈਨਰ ਦੇ ਹੇਠ ਉਹ ਇਲੈਕਸ਼ਨ ਦੇ ਵਿੱਚ ਫਾਈਟ ਕਰਨਾ ਚਾਹੁੰਦੇ ਨੇ। ਸਸਕੈਚੁਨ ਕੰਜ਼ਰਵੇਟਿਵ ਕੇਥੀ ਵੈਗਨਰ, ਉਹਨਾਂ ਨੇ ਕਿਹਾ ਕਿ 31 ਅਗਸਤ ਨੂੰ ਆਪਣੀ ਸੀਟ ਛੱਡ ਰਹੇ ਨੇ ਅਤੇ ਉਹ ਦੁਬਾਰਾ ਇਲੈਕਸ਼ਨ ਵਿੱਚ ਨਹੀਂ ਹਿੱਸਾ ਲੈ ਰਹੇ। ਸੋ ਬਾਈ ਇਲੈਕਸ਼ਨ ਦੇ ਬਾਰੇ ਮਾਰਕ ਕਾਰਨੀ ਹੋਰੀ ਕਲੀਅਰ ਛੇਤੀ ਕਰਨਗੇ, ਪਰ ਉਹਨਾਂ ਨੇ ਕਹਿੰਦਾ ਕਿ ਇਕੱਠੀਆਂ ਨਹੀਂ ਹੋਣਗੀਆਂ ਕਿਉਂਕਿ ਅਜੇ ਤੱਕ ਕਈਆਂ ਦੇ ਬਾਰੇ ਸਾਨੂੰ ਪਤਾ ਨਹੀਂ ਹੈ। ਇਹ ਜਿਸ ਤਰ੍ਹਾਂ ਸਮਾਂ ਆਵੇਗਾ ਉਸ ਹਿਸਾਬ ਨਾਲ ਇਹ ਚੋਣਾਂ ਜਿਹੜੀਆਂ ਨੇ ਬਾਈ ਇਲੈਕਸ਼ਨ ਦੀਆਂ ਕਰਵਾਈਆਂ ਜਾਣਗੀਆਂ। ਸੋ ਕੈਨੇਡਾ ਦੇ ਵਿੱਚ 6 ਹੋਰ ਸੀਟਾਂ 'ਤੇ ਇਲੈਕਸ਼ਨ ਹੋਣੀ ਹੈ ਮੈਂਬਰ ਪਾਰਲੀਮੈਂਟ ਦੀਆਂ 'ਤੇ, ਅਤੇ ਕਦੋਂ ਕਦੋਂ ਹੋਵੇਗੀ, ਕਿਵੇਂ ਹੋਵੇਗੀ, ਇਸ ਦੇ ਬਾਰੇ ਮਾਰਕ ਕਾਰਨੀ ਨੇ ਅਜੇ ਫੈਸਲਾ ਕਰਨਾ ਹੈ ਜੀ। ਇਸ ਤੋਂ ਇਲਾਵਾ ਜੋ ਪ੍ਰਧਾਨ ਮੰਤਰੀਆਂ ਦੀ ਰਿਹਾਇਸ਼ ਹੈ ਓਟਵਾ ਦੇ ਵਿੱਚ, ਔਰ ਬਹੁਤ ਲੋਕਾਂ ਨੂੰ ਉਸਦਾ ਐਡਰੈਸ ਪਤਾ ਹੈ ਕਿ 24 ਸਸੈਕਸ ਡਰਾਈਵ ਉਸਨੂੰ ਕਿਹਾ ਜਾਂਦਾ ਹੈ, ਅਤੇ ਓਟਵਾ ਦੇ ਵਿੱਚ ਹੈ ਉਹ। ਇਹਦੇ ਬਾਰੇ ਇਹਨਾਂ ਕਿ ਇਹਦਾ ਇਤਿਹਾਸ ਜਿਹੜਾ ਉਹ ਇਹ ਹੈ ਕਿ ਇਹ 35 ਕਮਰਿਆਂ ਦਾ ਇਹ ਮਹੱਲ ਨਵਾਂ ਰਿਹਾਇਸ਼ ਵਾਲਾ ਘਰ 1896 ਦੇ ਵਿੱਚ ਬਣਾਇਆ ਗਿਆ ਸੀ, ਅਤੇ ਪ੍ਰਧਾਨ ਮੰਤਰੀ ਦੀ ਇਹੋ ਓਫੀਸ਼ੀਅਲ ਰੈਜੀਡੈਂਸ ਹੁੰਦੀ ਹੈ, ਅਤੇ 1951 ਤੋਂ ਲੈ ਕੇ 2015 ਤੱਕ ਇਹਨੂੰ ਇਸੇ ਕੰਮ ਲਈ ਵਰਤਿਆ ਗਿਆ। ਸੋ ਇਸ ਵੇਲੇ ਜਸਟਿਨ ਟਰੂਡੋ ਦੇ ਸਮੇਂ ਦੇ ਵੇਲੇ 24 ਸਸੈਕਸ ਇਹ ਜੋ ਘਰ ਹੈ ਇਹਨੂੰ ਕੁਛ ਸਮੇਂ ਲਈ ਸੋਸ਼ਲ ਇਵੈਂਟਸ ਲਈ ਵਰਤਿਆ ਗਿਆ, ਅਤੇ ਬਾਅਦ ਵਿੱਚ ਇਸ ਨੂੰ ਸਰਕਾਰ ਦੇ ਹੀ ਅਦਾਰੇ ਨੈਸ਼ਨਲ ਕੈਪੀਟਲ ਕਮਿਸ਼ਨ ਨੇ 2022 ਦੇ ਵਿੱਚ ਇਹ ਕਹਿ ਕੇ ਬੰਦ ਕਰ ਦਿੱਤਾ ਸੀ ਕਿ ਹੈਲਥ ਅਤੇ ਸੇਫਟੀ ਰੀਜ਼ਨ ਕਰਕੇ ਇਸ ਨੂੰ ਬੰਦ ਕੀਤਾ ਜਾ ਰਿਹਾ। ਖਾਸ ਤੌਰ 'ਤੇ ਇਸ ਵਿੱਚ ਬਹੁਤ ਵੱਡੇ ਵੱਡੇ ਚੂਹੇ ਜਿਹੜੇ ਨੇ ਜੀ ਉਹ ਆ ਚੁੱਕੇ ਨੇ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਫ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਿਆ ਗਿਆ ਕਿ ਤੁਸੀਂ ਇਸ ਇਮਾਰਤ ਨੂੰ ਕੀ ਕਰਨਾ ਚਾਹੁੰਦੇ ਹੋ, ਅਤੇ ਉਹਨਾਂ ਨੇ ਕਿਹਾ ਕਿ ਮੈਂ ਇਹਦੇ ਬਾਰੇ ਕੁਛ ਸੋਚਦਾ ਨਹੀਂ, ਅਤੇ ਨਾਲ ਉਹਨਾਂ ਨੇ ਕਿਹਾ ਕਿ ਬਹੁਤੇ ਕੈਨੇਡੀਅਨਾਂ ਕੋਲ ਤਾਂ ਰਹਿਣ ਲਈ ਜਗ੍ਹਾ ਨਹੀਂ ਹੈ। ਖੈਰ ਉਹਨਾਂ ਨੇ ਅੱਗੇ ਇਸ ਨੂੰ ਲੈਬੋਰੇਟ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਕੋਈ ਹੋਮਲੈਸ ਵਿਅਕਤੀ ਦੇਖਦਾ ਸਟਰੀਟ 'ਤੇ ਜਾਂ ਜਿਹੜੇ ਯੰਗ ਲੋਕ ਨੇ ਜਿਹੜੇ ਆਪਣੀ ਫੈਮਿਲੀ ਸਟਾਰਟ ਕਰਨਾ ਚਾਹੁੰਦੇ ਨੇ ਅਤੇ ਉਹਨਾਂ

ਕਰਨਾ ਹੀ ਹੈ। ਸੋ ਕਹਿੰਦੇ ਨੇ ਕਿ ਮੇਰਾ ਖਿਆਲ ਹੈ ਕਿ ਲਾਸਟ ਥਿੰਗ ਜਿਹੜੀ ਸਾਡੇ ਦਿਮਾਗ 'ਤੇ ਹੋਣੀ ਚਾਹੀਦੀ ਹੈ ਉਹ 24/7 ਡਰਾਈਵ ਹੋਣੀ ਚਾਹੀਦੀ ਹੈ, ਅਤੇ ਇਸ ਤੋਂ ਪਹਿਲਾਂ ਸਾਡੇ ਕੋਲ ਹੋਰ ਬਹੁਤ ਮੁੱਦੇ ਹੈਗੇ ਨੇ। ਪੀਅਰ ਪੋਲੀ ਐਪ ਜੋ ਕਿ ਸਟੋਰਨੋਵੇ ਜਿਹੜਾ 8 ਬੈਡਰੂਮ ਦਾ ਇੱਕ ਸਰਕਾਰੀ ਰਿਹਾਇਸ਼ ਹੈ ਜਿਹੜੀ ਜੋ ਕਿ ਲੀਡਰ ਆਫ ਦਾ ਅਪੋਜੀਸ਼ਨ ਨੂੰ ਦਿੱਤੀ ਜਾਂਦੀ ਹੈ, ਉੱਥੇ ਰਹਿ ਰਹੇ ਨੇ। ਨੈਸ਼ਨਲ ਕੈਪੀਟਲ ਕਮਿਸ਼ਨ ਨੇ ਹਜ਼ਾਰਾਂ ਜਿਹੜੇ ਲੱਖਾਂ ਦੇ ਖਰਚੇ ਕੀਤੇ ਨੇ ਇਸ ਬਿਲਡਿੰਗ ਨੂੰ ਮੇਨਟੇਨ ਕਰਨ ਲਈ 2015 ਤੋਂ ਬਾਅਦ, ਅਤੇ ਇਹ ਬਿਲਡਿੰਗ ਦੇ ਵਿੱਚ ਚੂਹਿਆਂ ਦੀ ਇੰਨੀ ਵੱਡੀ ਸਮੱਸਿਆ ਹੈ ਕਿ ਬਹੁਤ ਜਗ੍ਹਾ 'ਤੇ ਬਿਜਲੀ ਦੀਆਂ ਤਾਰਾਂ ਵਗੈਰਾ ਵੀ ਉਹਨਾਂ ਨੇ ਟੁੱਕ ਦਿੱਤੀਆਂ, ਅਤੇ ਚੂਹਿਆਂ ਦੀਆਂ ਮੀਂਗਣਾਂ ਨਾਲ ਇੱਕ ਤਾਂ ਮਰੇ ਹੋਏ ਚੂਹਿਆਂ ਦੇ ਪਿੰਜਰਾਂ ਦੇ ਨਾਲ ਇਹ ਘਰ ਭਰਿਆ ਹੋਇਆ ਇਸ ਵੇਲੇ, ਇਹ ਰਿਪੋਰਟ ਜਿਹੜੀ ਹੈ ਜੀ ਉਹ ਕਹਿੰਦੀ ਹੈ। ਅਤੇ ਜਿਹੜੇ ਇਸ ਘਰ ਦੀ ਜਿਹੜੀ ਰੱਖ ਰਖਾਵ ਦਾ ਅਤੇ ਇਹਦੇ ਐਕਸਪੈਂਸਿਸ ਨੇ, ਅਤੇ ਜਨਵਰੀ 2018 ਤੋਂ ਲੈ ਕੇ ਜੂਨ 2023 ਤੱਕ ਇਸ ਦੇ ਉੱਪਰ ਜਿਹੜਾ ਇਸ ਨੂੰ ਹਾਲੇ ਤੱਕ ਇਵੇਂ ਰੱਖਣ ਦਾ ਜਿਹੜਾ ਖਰਚਾ ਹੈ ਉਹ $680,000 ਦਾ ਖਰਚਾ ਆ ਚੁੱਕਾ ਹੈ। ਸੋ ਇਸ ਦੇ ਉੱਪਰ ਅੱਗੇ ਕੀ ਹੋਵੇਗਾ ਅਤੇ ਕੀ ਇਸ ਨੂੰ ਮਾਰਕਾਰ ਨਹੀਂ ਨਵਾਂ ਬਣਾਉਣਾ ਚਾਹੁਣਗੇ, ਇਹਨੂੰ ਕੋਈ ਹਿਸਟੋਰਿਕ ਸਾਈਟ ਵਜੋਂ ਸਾਂਭ ਕੇ ਰੱਖਿਆ ਜਾਵੇਗਾ, ਕੀ ਇਹ ਰਹਿਣ ਦੇ ਯੋਗ ਦੁਬਾਰਾ ਹੋ ਸਕਦਾ ਹੈ, ਇੱਥੇ ਕਿੰਨਾ ਖਰਚਾ ਹੋਵੇਗਾ, ਬਹੁਤ ਬਹੁਤ ਵੱਡੇ ਵੱਡੇ ਸਵਾਲ ਨੇ। ਸੋ ਪ੍ਰਾਈਮ ਮਿਨਿਸਟਰ ਕਹਿ ਰਹੇ ਨੇ ਕਿ ਮੈਂ ਇਹਦੇ ਬਾਰੇ ਗੱਲ ਕਰਾਂਗਾ। ਜਿੱਥੇ ਤੱਕ ਪੀਅਰ ਪੋਲੀ ਐਪ ਹੋਰਾਂ ਦਾ ਵਿਚਾਰ ਹੈ, ਉਹਨਾਂ ਨੇ ਬਿਲਕੁਲ ਜਿਹੜੀ ਸਮੱਸਿਆ ਜੋ ਦੇਸ਼ ਨੂੰ ਹੈਗੀ ਹੈ ਜੋ ਉਸਨੂੰ ਪਿੰਨ ਪੁਆਇੰਟ ਕੀਤਾ, ਪਰ ਇਸ ਬਿਲਡਿੰਗ 'ਤੇ ਜੇ ਉਸ 'ਤੇ ਰੱਖਣ 'ਤੇ ਵੀ ਕੋਈ ਖਰਚਾ ਆ ਰਿਹਾ ਤਾਂ ਫਿਰ ਤਾਂ ਕੁਛ ਨਾ ਕੁਛ ਮੈਨੂੰ ਲੱਗਦਾ ਕਿ ਸੋਚਣਾ ਪੈ ਸਕਦਾ ਕਿ ਇਸ ਨੂੰ ਕਿਸੇ ਪਾਸੇ ਲਾਇਆ ਜਾਵੇ। ਸੋ ਕੁਆਰਨੀ ਨੇ ਰਿਪੋਰਟਾਂ ਨੂੰ ਕਿਹਾ ਕਿ ਨੈਸ਼ਨਲ ਕੈਪੀਟਲ ਕਮਿਸ਼ਨ ਜਿਹੜਾ ਹੈ ਉਹ ਡਿਸਾਈਡ ਕਰੇਗਾ ਕਿ ਇਹਦਾ ਕੀ ਕਰਨਾ, ਅਤੇ ਅਸੀਂ ਫਿਰ ਉਹਦੀ ਜਾਣਕਾਰੀ ਜਿਹੜੀ ਹੈ ਉਹ ਦੇਵਾਂਗੇ। ਸੋ ਰੇਡੀਓ ਕੋਟੇਜ ਦੇ ਵਿੱਚ ਇਸ ਵੇਲੇ ਪ੍ਰਧਾਨ ਮੰਤਰੀ ਕਾਰਨੀ ਅਤੇ ਉਹਨਾਂ ਦਾ ਪਰਿਵਾਰ ਰਹਿੰਦਾ ਹੈ। ਸੋ ਉਹਨਾਂ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਇਲੈਕਸ਼ਨ ਜਿੱਤਣ ਤੋਂ ਬਾਅਦ। ਸੋ RCMP ਅਤੇ ਸਕਿਉਰਿਟੀ ਅਫੀਸ਼ਲਸ ਦੀ ਰਿਕਮੈਂਡੇਸ਼ਨ ਤੋਂ ਬਾਅਦ, ਚੋਣ ਜਿੱਤਣ ਤੋਂ ਬਾਅਦ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪ੍ਰੀਵੀ ਕੌਂਸਲ ਦੇ ਆਫਿਸ ਨੇ ਕਿਹਾ ਕਿ ਇਹ ਜਿਹੜਾ 24/7 ਡਰਾਈਵ ਨੂੰ ਖਾਲੀ ਰੱਖ ਕੇ ਜਿਹੜਾ ਰੇਡੀਓ ਕੋਟੇਜ ਦੇ ਵਿੱਚ ਉੱਥੇ ਰਹਿਣਾ ਜ਼ਿਆਦਾ ਬਿਹਤਰ ਹੈ। ਸੋ ਰਿਕਮੈਂਡੇਸ਼ਨ ਤੋਂ ਬਾਅਦ ਇੱਥੇ ਰੱਖਿਆ ਗਿਆ, ਅਤੇ ਉਹਦਾ ਹੁਣ ਕੀ ਹੋਵੇਗਾ, ਹੈ ਉੱਥੇ ਲਾਗੇ ਛਾਗੇ ਸਾਰਾ ਕੁਛ ਅਤੇ ਬੜੀਆਂ ਖੂਬਸੂਰਤ ਜਗ੍ਹਾ ਹੈ, ਲੇਕਿਨ ਇਹਦਾ ਖਰਚਾ ਕੀ ਪਾਉਣਾ, ਜਿਹੜੇ ਸਾਡੇ ਆਮ ਲੋਕ ਨੇ ਜਾਂ ਸਰਕਾਰ ਨੂੰ ਇੱਥੇ ਖਰਚਾ ਕਰਨਾ ਚਾਹੀਦਾ, ਇੱਕ ਵੱਡਾ ਸਵਾਲ ਹੈ। ਇੱਧਰ ਕੈਲਗਰੀ ਦੇ ਵਿੱਚ ਸਟੈਂਪੀਡ ਦੀਆਂ ਤਿਆਰੀਆਂ ਹੋ ਰਹੀਆਂ ਨੇ ਜੀ, ਅਤੇ ਵੱਡੇ ਵੱਡੇ ਲੀਡਰ ਆਉਣਗੇ ਅਤੇ ਕੋਬੋਏ ਹੈਟਸ ਸਾਨੂੰ ਨਜ਼ਰ ਆਉਣਗੀਆਂ ਕੁਛ ਦਿਨਾਂ ਦੇ ਵਿੱਚ ਹਰ ਜਗ੍ਹਾ 'ਤੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵੀ ਆ ਰਹੇ ਨੇ ਅਗਲੇ ਹਫ਼ਤੇ ਕੈਲਗਰੀ ਸਟੈਂਪੀਡ ਦੇ ਵਿੱਚ, ਅਤੇ ਇੱਥੇ ਆ ਕੇ ਉਹ ਕਹਿੰਦੇ ਨੇ ਕਿ ਸੈਪਰੇਟਿਸਟ ਜੋ ਵੱਖਵਾਦੀ ਸੋਚ ਹੈ ਉਹਦੇ ਖਿਲਾਫ ਜਾਂ ਉਹਦੇ ਸੰਬੰਧ ਦੇ ਵਿੱਚ, ਖਿਲਾਫ਼ ਨਾ ਕਹੀਏ ਉਹਦੇ ਸੰਬੰਧ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਉਹ ਆਪਣੇ ਵਿਚਾਰ ਇੱਥੇ ਦੇਣਗੇ। ਕੁਐਸਚਨਸ ਉਹਨਾਂ ਨੇ ਜਿਹੜੇ ਸੀ ਆਟਵਾ ਦੇ ਵਿੱਚ ਜੋ ਲੈ ਰਹੇ ਸੀ, ਅਤੇ ਉਹਦੇ ਵਿੱਚ ਉਹਨਾਂ ਨੇ ਫਿਰ ਰਿਪੀਟ ਕੀਤਾ ਇਸ ਚੀਜ਼ ਨੂੰ ਕਿ ਬ੍ਰੈਗਜ਼ਿਟ ਜੋ ਯੂਨਾਈਟਿਡ ਕਿੰਗਡਮ ਵੱਲੋਂ ਯੂਰਪੀਅਨ ਯੂਨੀਅਨ ਨੂੰ ਛੱਡਣ ਦਾ ਇੱਕ ਦਹਾਕੇ ਪਹਿਲਾਂ ਲੈ ਗਿਆ ਫੈਸਲਾ ਜਿਹੜਾ ਹੈ ਉਹ ਬਹੁਤ ਕੁਛ ਸਾਬਤ ਕਰਦਾ ਹੈ। ਸੋ ਕਾਰਨੀ ਨੇ ਕਿਹਾ ਕਿ ਅਲਬਰਟਾ ਦੀ ਵੋਟ ਜਿਹੜੀ ਹੈ ਕੰਸਰਨ ਹੈ ਸਾਡੇ ਲਈ, ਅਤੇ ਕੈਨੇਡਾ ਦੁਨੀਆ ਸਾਹਮਣੇ ਸਟੇਬਲ ਮੁਲਕ ਵਜੋਂ ਪੇਸ਼ ਹੋਣਾ ਚਾਹੁੰਦਾ ਹੈ, ਅਤੇ ਦੂਸਰੇ ਪਾਸੇ ਸਾਨੂੰ ਆ ਸੈਪਰੇਟਿਸਟ ਜਿਹੜਾ ਇਸ਼ੂ ਹੈ ਉਹਦੇ ਨਾਲ ਜੂਝਣਾ ਪੈ ਰਿਹਾ। ਸੋ ਕੀ ਉਹ ਕਰਨਗੇ ਇਹਦੇ ਬਾਰੇ, ਲੇਕਿਨ ਸਟੈਂਪੀਡ ਦੇ ਮੌਕੇ 'ਤੇ ਬਹੁਤ ਸਾਰੇ MPs ਜਿਹੜੇ ਨੇ, ਖਾਸ ਤੌਰ 'ਤੇ ਲਿਬਰਲ MP, ਕਿਉਂਕਿ ਅਲਬਰਟਾ ਦੇ ਵਿੱਚ ਤਾਂ ਲਿਬਰਲ MP ਇੰਨੇ ਹੈ ਨਹੀਂ ਗੇ। ਸੋ ਲੇਕਿਨ ਜੋ ਫੈਡਰਲ ਲੈਵਲ 'ਤੇ ਹੋਰਨਾਂ ਥਾਵਾਂ ਤੋਂ ਚੁਣੇ ਗਏ ਹੈਗੇ ਨੇ ਜੀ, ਉਹ ਇੱਥੇ ਜ਼ਰੂਰ ਟੁੱਕਣਗੇ। ਸਟੈਂਪੀਡ ਸ਼ੁਰੂ ਹੋ ਰਹੀ ਹੈ, ਸੋ ਜੁਲਾਈ ਦੇ ਸ਼ੁਰੂ ਦੇ ਹਫ਼ਤੇ ਵਿੱਚ ਹੁੰਦੀ ਹੈ, ਅਤੇ ਇਹ ਬਹੁਤ ਵੱਡਾ ਮੇਲਾ ਹੁੰਦਾ ਹੈ ਆਊਟਡੋਰ, ਅਤੇ ਇਸ ਦਾ ਆਨੰਦ ਸਾਰੇ ਮਾਣਦੇ ਨੇ। ਅਤੇ ਇਹ ਜੋ ਕੈਲਗਰੀ ਸਟੈਂਪੀਡ ਹੈ ਜੁਲਾਈ ਮਹੀਨੇ ਦੀ 3 ਤਰੀਕ ਤੋਂ ਲੈ ਕੇ 12 ਜੁਲਾਈ ਤੱਕ ਇਸ ਦਾ ਸਮਾਂ ਹੈ ਜੀ, ਅਤੇ ਥਾਂ ਥਾਂ 'ਤੇ ਸਟੈਂਪੀਡ ਬ੍ਰੇਕਫਾਸਟ ਅਤੇ ਹੋਰ ਜਿਹੜੇ ਪ੍ਰੋਗਰਾਮ ਹੋਣਗੇ, ਇਵੈਂਟਸ ਹੋਣਗੀਆਂ, ਤੁਸੀਂ ਉਹਨਾਂ ਦਾ ਆਨੰਦ ਮਾਣੋ ਅਤੇ ਸਟੈਂਪੀਡ ਵੀ ਦੇਖੋ।

ਕਿ ਇਹ ਜਿਹੜੀਆਂ ਫੋਟੋਆਂ ਅਸੀਂ ਜਾਰੀ ਕਰ ਰਹੇ ਹਾਂ ਇਹਨਾਂ ਨੂੰ ਪਛਾਣੋ ਅਤੇ ਇਹ ਸਸਪੈਕਟ ਜਿਹੜੇ ਨੇ ਇਹਨਾਂ ਦੇ ਨਾਮ ਵੀ ਦਿੱਤੇ ਗਏ ਪਰ ਕਹਿੰਦੇ ਨੇ ਕਿ ਹੋ ਸਕਦਾ ਇਹਨਾਂ ਦੇ ਅਸਲੀ ਨਾਮ ਕੁਛ ਹੋਰ ਹੋਣ ਜਾਂ ਇਹਨਾਂ ਨੂੰ ਹੋਰ ਤਰੀਕੇ ਨਾਲ ਨਾਮ ਨਾਲ ਜਾਣਿਆ ਜਾਂਦਾ ਹੋਵੇ ਤਾਂ ਸਾਨੂੰ ਇਹਨਾਂ ਬਾਰੇ ਦੱਸੋ ਪੁਲਿਸ ਨੇ ਦੱਸਣ ਦੇ ਮੁਤਾਬਕ ਅਪ੍ਰੈਲ ਤੋਂ ਲੈ ਕੇ 2025 ਤੋਂ ਲੈ ਕੇ 49 ਇੰਸੀਡੈਂਟ ਜਿਹੜੇ ਨੇ ਐਕਸਟੋਰਸ਼ਨ ਨਾਲ ਸੰਬੰਧਿਤ ਹੋਏ ਨੇ ਅਤੇ 19 ਵਾਰ ਗੋਲੀਆਂ ਚੱਲੀਆਂ ਨੇ ਸੋ ਫਾਰ 16 ਲੋਕਾਂ 'ਤੇ 56 ਚਾਰਜਿਸ ਲੱਗੇ ਨੇ ਵੱਖਰੇ ਵੱਖਰੇ ਅਤੇ ਇਹ ਜਿਹੜੇ ਜਿਹੜੇ ਸ਼ੱਕੀ ਹੈਗੇ ਨੇ ਇਹਨਾਂ ਦੇ ਬਾਰੇ ਪੁਲਿਸ ਨੇ ਇਨਫੋਰਮੇਸ਼ਨ ਮੰਗੀ ਹੈ ਜੀ ਔਰ ਇਹ ਕਿਹਾ ਗਿਆ ਕਿ ਬਹੁਤ ਸਾਰੀਆਂ ਜਗ੍ਹਾ 'ਤੇ ਗੋਲੀਆਂ ਚਲਾਉਣ ਲਈ ਇਹ ਜ਼ਿੰਮੇਵਾਰ ਨੇ ਐਕਸਟੋਰਸ਼ਨ ਦੀਆਂ ਕਾਲਾਂ ਕਰਨ ਲਈ ਜ਼ਿੰਮੇਵਾਰ ਨੇ ਅਤੇ ਇਹ ਜਿਹੜੇ ਮੁੰਡੇ ਨੇ ਜੀ ਇਹਨਾਂ ਦੇ ਨਾਮ ਰਵਜੋਤ ਤੂਰ 20 ਸਾਲਾਂ ਦਾ ਜਸਕਰਨ ਸਿੰਘ 21 ਸਾਲਾਂ ਦਾ ਕਰਨਵੀਰ ਸਿੰਘ ਜਿਹਨੂੰ ਜਸਕਰਨ ਸਿੰਘ ਜਿਹੜਾ 21 ਸਾਲਾਂ ਦਾ ਜੱਸੀ ਬੁੱਟਰ ਵੀ ਉਹਨੂੰ ਕਿਹਾ ਜਾਂਦਾ ਕਰਨਵੀਰ ਸਿੰਘ ਉਹਨੂੰ ਕਰਨ ਸਿੰਘ ਵੀ ਕਿਹਾ ਜਾਂਦਾ 21 ਸਾਲਾਂ ਦਾ ਅਮਨਦੀਪ ਸਿੰਘ ਜਿਹਨੂੰ ਸ਼ਿਵਾ ਸਿੰਘ ਵੀ ਕਿਹਾ ਜਾਂਦਾ 21 ਸਾਲਾਂ ਦਾ ਅਨੁਰਾਗ ਸਿੱਧੂ ਜਿਸਨੂੰ ਅਨੁਰਾਗ ਸਿੰਘ ਸਿੱਧੂ ਵੀ ਕਿਹਾ ਜਾਂਦਾ ਉਹ ਵੀ 21 ਸਾਲਾਂ ਦਾ ਇਸ਼ਾਨਦੀਪ ਸਿੰਘ 19 ਸਾਲਾਂ ਦਾ ਅਮਨਦੀਪ ਮੱਲੀ ਜਿਸ ਨੂੰ ਕਿ ਹਰਮਨ ਗਿੱਲ ਵੀ ਕਿਹਾ ਜਾਂਦਾ ਸੰਦੀਪ ਸਿੰਘ 32 ਸਾਲਾਂ ਦਾ ਦਕਸ਼ ਗੌਤਮ 25 ਸਾਲਾਂ ਦਾ ਆਕਾਸ਼ਦੀਪ ਸਿੰਘ 19 ਸਾਲਾਂ ਦਾ ਗਗਨਦੀਪ ਸਿੰਘ ਜਿਹਨੂੰ ਗੱਗੀ ਵੀ ਕਿਹਾ ਜਾਂਦਾ ਉਹ 29 ਸਾਲਾਂ ਦਾ ਪ੍ਰਦੀਪ ਸਿੰਘ 24 ਸਾਲਾਂ ਦਾ ਤਰਨਵੀਰ ਸਿੰਘ 24 ਸਾਲਾਂ ਦਾ ਅਤੇ ਗੁਰਕਰਨ ਧਾਲੀਵਾਲ ਇਹ 21 ਸਾਲਾਂ ਦਾ ਹੈ ਜੀ ਇਹ ਪੰਜਾਬੀ ਮੁੰਡੇ ਸਾਡੇ ਆਪਣੇ ਜਿਨ੍ਹਾਂ ਦੀਆਂ ਫੋਟੋਆਂ ਟਿਕਾ ਕੇ ਅੱਜ ਕੈਲਗਰੀ ਪੁਲਿਸ ਨੇ ਜਾਰੀ ਕੀਤੀਆਂ ਨੇ ਜੀ ਸੋ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਨੇ ਅਜੇ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਹੈਗੇ ਜਰਮਨਜੀਤ ਸਿੰਘ ਦੀ ਇੱਕ ਦੀ ਭਾਲ ਕੀਤੀ ਜਾ ਰਹੀ ਹੈ ਉਸਦੀ ਫੋਟੋ ਵਾਰ ਵਾਰ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ ਉਸਨੂੰ ਜਰਮਨ ਸਿੰਘ ਗੈਰੀ ਸਿੰਘ ਜਾਂ ਗੈਰੀ ਸਿੰਘ ਵੀ ਕਿਹਾ ਜਾ ਰਿਹਾ ਪਤਾ ਨਹੀਂ ਗੈਰੀ ਸਿੰਘ ਜਾਂ ਗੈਰੀ ਸਿੰਘ ਕਈ ਨਾਮ ਨੇ ਸੋ ਕਈ ਤਰ੍ਹਾਂ ਦੀਆਂ ਸ਼ੂਟਿੰਗ ਦੇ ਵਿੱਚ ਲੁੜੀਂਦੇ ਨੇ ਜੀ ਮੁੰਡੇ ਇਹਨਾਂ ਦੀ ਭਾਲ ਹੈ ਉੱਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਕਸਟੋਰਸ਼ਨ ਫਰੌਤੀਆਂ ਨਾਲ ਅਤੇ ਗੋਲੀਬਾਰੀ ਨਾਲ ਜੁੜੇ ਹੋਏ ਦੋ ਮੁੰਡੇ ਜਿਹੜੇ ਨੇ ਜੀ ਉਹਨਾਂ ਨੂੰ ਫੜ ਲਿਆ ਗਿਆ ਅਤੇ ਚਾਰਜ ਕੀਤਾ ਗਿਆ ਇਹਨਾਂ ਦੇ ਇੱਕ ਦਾ ਨਾਂ ਅਰਮਾਨ ਸਿੰਘ 21 ਦਾ ਅਤੇ ਸਿਮਰਜੀਤ ਸਿੰਘ 22 ਦਾ ਉਹਨਾਂ 'ਤੇ ਗੋਲੀ ਚਲਾਉਣ ਦੇ ਦੋਸ਼ ਨੇ ਸਰੀ ਮੈਮੋਰੀਅਲ ਹੋਸਪਿਟਲ 'ਤੇ ਲਾਗੇ ਅਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਅਤੇ ਦੋਵਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਹੈ ਅਤੇ ਕੋਰਟ ਅਪੀਅਰੈਂਸ ਅਗਲੀ ਇਹਨਾਂ ਦੀ ਜੂਨ 29 ਨੂੰ ਹੋਵੇਗੀ ਅਤੇ ਕਈ ਦੋਸ਼ ਇਹਨਾਂ 'ਤੇ ਹੈਗੇ ਨੇ ਅਤੇ ਪੁਲਿਸ ਹੋਰ ਵੀ ਕੇਸਾਂ ਦੇ ਵਿੱਚ ਜਾਂਚ ਕਰ ਰਹੀ ਹੈ ਜੀ ਸੋ ਇਹ ਐਕਸਟੋਰਸ਼ਨ ਨਾਲ ਸੰਬੰਧਿਤ ਖਬਰਾਂ ਜੀ ਅਨਫੋਰਚੁਨੇਟਲੀ ਕੁਛ ਹੋਰ ਖਬਰਾਂ ਹੈਗੀਆਂ ਨੇ ਕਿ ਸੈਮੀ ਟਰੱਕ ਡਰਾਈਵਰ ਜਿਸ 'ਤੇ ਦੋਸ਼ ਹੈ ਕਿ ਉਸਨੇ ਸਸਕਾਟੂਨ ਦੇ ਓਵਰ ਪਾਸ ਵਿੱਚ ਹਾਈਟ ਦਾ ਅੰਦਾਜ਼ਾ ਨਹੀਂ ਲਾਇਆ ਅਤੇ ਆਪਣਾ ਸੈਮੀ ਟਰੱਕ ਜਿਹੜਾ ਸੀ ਪੁਲ ਦੇ ਵਿੱਚ ਜਾ ਮਾਰਿਆ ਸਿਟੀ ਆਫ ਸਸਕਾਟੂਨ ਨੇ ਕਿਹਾ ਕਿ ਇਹ ਵੱਡੇ ਇਕੁਪਮੈਂਟ ਨੂੰ ਲੈ ਕੇ ਜਾ ਰਿਹਾ ਸੀ ਅਤੇ ਜਦੋਂ ਜੋ ਨੁਕਸਾਨ ਉਹਦੇ ਟਰੱਕ ਦੇ ਇਸ ਕੰਮ ਨਾਲ ਹੋਇਆ ਇਸ ਲਈ ਉਸਨੂੰ $11,200 ਜੁਰਮਾਨਾ ਕਰ ਦਿੱਤਾ ਗਿਆ ਹੈ ਬੁੱਧਵਾਰ ਨੂੰ ਉਹਨੂੰ ਹੁਕਮ ਸੁਣਾਇਆ ਗਿਆ ਕਿ ਜੁਰਮਾਨਾ ਦਿਓ ਅਤੇ ਸਿਟੀ ਦੇ ਇਨਫਰਾਸਟ੍ਰਕਚਰ ਐਂਡ ਅੰਡਰ ਸਸਕਾਟੂਨ ਟ੍ਰੈਫਿਕ ਬਾਈਲਾ ਐਕਟ ਦੇ ਤਹਿਤ ਅਤੇ $4,00,000 ਦਾ ਜਿਹੜਾ ਡੈਮੇਜ ਵੈਸੇ ਹੋਇਆ ਜੀ ਜਿਸ ਨੂੰ ਕਿ ਟਰੱਕ ਕੰਪਨੀ ਅਤੇ ਨਾਲ ਇੰਸ਼ੋਰੈਂਸ ਕੰਪਨੀ ਅਤੇ ਹੋਰ ਲੋਕ ਭਰਨਗੇ ਕਲੋਵਰ ਲੀਫ ਓਵਰ ਪਾਸ ਹਾਈਵੇ 16 'ਤੇ ਜੋ ਹੈ ਜੀ ਉਸ ਦੇ ਵਿੱਚ ਇੱਕ ਵੱਡਾ ਐਕਸਕਾਵੇਟਰ ਲੱਦ ਕੇ ਇਹ ਜਾ ਰਿਹਾ ਸੀ ਅਤੇ ਜ਼ੋਰ ਦੀ ਉਸ ਦੇ ਪੁਲ ਦੇ ਵਿੱਚ ਵੱਜਾ ਸਲੈਬ ਦੇ ਵਿੱਚ ਅਤੇ ਜਿਸ ਨਾਲ ਬਹੁਤ ਸਾਰਾ ਕੰਕਰੀਟ ਖਿਲਰ ਗਈ ਅਤੇ ਓਵਰ ਪਾਸ ਰਿਪੇਅਰ ਜਿਹੜੀ ਹੈ ਜੀ ਉਸ 'ਤੇ ਖਰਚਾ $4,00,000 ਹੋਵੇਗਾ ਜਿਹਾ ਦੱਸਿਆ ਜਾ ਰਿਹਾ ਹੈ ਸੋ ਇਹ ਖਬਰਾਂ ਨੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰਾ ਖਿਆਲ ਹੈ ਕਿ

0: ਦਾ ਸਮਾਂ ਲਗਭਗ ਸਮਾਪਤ ਹੈ। ਕੁਝ ਪਲਾਂ ਦੇ ਵਿੱਚ ਸੁਪਰੀਮ ਕੋਰਟ ਜਸਟਿਸ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ। ਰੇਡੀਓ ਸੁਰਸੰਗਮ 94.7 FM ਤੇ ਜੀ ਹਫ਼ਤੇ ਦੇ 20 ਘੰਟੇ ਅਸੀਂ ਪ੍ਰੋਗਰਾਮ ਆਪ ਜੀ ਲਈ ਪੇਸ਼ ਕਰਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ੍ਰੀ ਅਕਾਲ।
1: My dear army, I'm afraid to say the dark has taken over on Ice Planet Hoth. We must immediately go take them down.
2: And save the princess. But how?
1: We can fly the snow speeders.
2: But Commander, we are light years away. How we know where they'll be by the time we get there?
1: To defeat the evil, we need knowledge of the dark side. We must always stay connected to the world.
2: Let's turn on the app.
1: Download the Fairchild Radio app today, and you'll stay connected whenever and wherever you are.
3: May the app be with you.
4: The time is 5 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ।

0: ਐਂਡ ਮੈਂ ਪੈਰਾਮੈਡੀਕਲ ਬਾਏ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੀਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835 ਬਾਏ ਬਾਏ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ

ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲੇ ਹੁੰਦੇ ਨੇ ਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ

0: ਖਾਸੀ ਹੋ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ

0: ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ।
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
8: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790।